ਤਿਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿੰਤੂ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਪਉ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਬੀ ਉਬਾਚ ਬੇਨਤੀ ਚੌਪਈ, ਹਮਰੀ ਕਰੋ ਹਾਦ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮਕਾਵੋ, ਆਪ ਹਾਨ ਦੇ ਮੋਏ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੇ ਕਰੇ, ਸਭ ਬੈਰਨ ਕੋ ਵਾਸ ਸਿੰਘਰੇ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੁ ਸੁ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਆਂ, ਚੁਨ ਚੁਨ ਛਤਰ ਹਮਾਰੇ ਮਾਰੀਆਂ, ਆਪ ਹਾਨ ਦੇ ਮੁਝੇ ਉਭਰਿਆ, ਮਰਨ ਕਾਲ ਕਾ ਤਰਾਸ ਨਿਵਰਿਆ। ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੋ ਕਰਿਓ ਰੱਛਾ, ਰਾਖ ਲਿਓ ਮੋਇ ਰਾਖ ਨਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ਕੰਤਾ, ਕਾਲ ਪਾਏ ਬ੍ਰਹਮਾ ਬਾਪ ਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਂ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਤੈ ਜਸ਼ਨ ਉਪਜਾਇਓ। ਆਦ ਅੰਤ ਇਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨੇ ਆਪ ਸਵਾਰੀ। ਸਿਵ ਕਨ ਕੋ ਸ਼ਿਵ ਗੁਣ ਸੁਖ ਦੀਓ, ਸ਼ਤਰੁਣ ਕੋ ਪਲ ਮੋਹ ਬੱਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਕੱਟ ਕੱਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ, ਜੇ ਤੇ ਬਦਨ ਸ੍ਰੇਠ ਸਭ ਧਾਰ, ਆਪ ਆਪਣੇ ਬੂਝ ਉਚਾਰ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦੇ ਰਿਆਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦੇ ਨੀਲੇ ਅਨਾਦੇ ਅਸੰਭ। ਤਾਕਾ ਮੋੜ ਉਚਾਰਤ ਬੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰਪਾ ਹਨ ਅਨੁਮਾਨਤ, ਮਹਾ ਮੋੜ ਕਛ ਭੇਦ ਨ ਜਾਣਤ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨ ਪੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਣਤ ਭਿੰਨ ਭਿੰਨ ਤੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬਿਨ ਸਜਾ ਪ੍ਰਥਮ ਸੰਸਾਰਾ।

ਅਹੋਰ ਰਜ ਦੀਨੇ ਕਹੂੰ ਫੂਲ ਰਾਜਾ ਹੋਏ ਬੈਠਾ ਕਹੂੰ ਸਿਮਟ ਪਯੋ ਸ਼ੰਕਰ ਕੈਠਾ ਸਗਰੇ ਸ੍ਰੇਠ ਦਿਖਾਏ ਚੰਪਵ ਆਜ ਜੁਗਾ ਸਰੂਪ ਸੇ ਅੰਪਵ ਆਪ ਰੱਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗਰੋ ਦੁਸ਼ਟ ਜਿਥੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸੁਬਟਾਰੇ ਜੋ ਕੱਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰਿਹੋ ਤਾਂ ਕਿ ਤਾਪ ਤਨ ਕਮੋ ਹਰਿਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸ਼ਾਹ ਛੇ ਸਕੇ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰ ਦੁਸ਼ਟ ਦੁਖ ਤੇਰਾ ਖੜਕ ਕੇ ਤੁਮੈ ਸ਼ਰਨ ਤਿਹਾਰੀ ਆਪਹਾਨ ਦੇ ਲਿਓ ਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਧਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਣ ਅਨੇਕ ਕਹਿ ਮਾਤੇ ਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭ ਹੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੈ ਕਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜਵਾਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਾਟ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ

ਸਾਧ ਕੇ ਸੰਗ ਕਲੂਖ ਧਰੈ, ਸਾਧ ਕੇ ਸੰਗ ਨਰਕ ਪਰ ਹਰੈ, ਸਾਧ ਕੇ ਸੰਗ ਉਹਾਂ ਸੇਲਾ, ਸਾਧ ਸੰਗ ਬਿਛੜ ਧਰਮ ਮੇਲਾ, ਜੋ ਇੱਛੇ ਸੋਈ ਫਲ ਪਾਵੈ, ਸਾਧ ਕੇ ਸੰਗ ਨ ਫਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਪੁਰੇ ਸਾਧ ਸੁਣ ਰਸੈ, ਸਾਧ ਕੇ ਸੰਗ ਸੁਣੋ ਹਰਿ ਨਾਉ, ਸਾਧ ਸੰਗ ਹਰਿ ਕੇ ਗੁਣ ਗਾਓ, ਸਾਧ ਕੇ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਸਾਧੂ ਕੇ ਸੰਕਟ ਕਰ ਡੀਠਾ, ਸਾਧ ਸੰਗ ਪਏ ਅਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੈਠੇ ਸੰਜੋਗ, ਸਾਧਗੀ ਮਹਿਮਾ ਭੇਦ ਨਾ ਜਾਣੈ, ਜੇ ਤਾ ਸੁਣੇ ਤੇ ਤਾ ਬਖਿਆਨੈ, ਸਾਧਗੀ ਉਮਾ ਤੇ ਗੁਣ ਤੇ ਦੂਰ, ਸਾਧਗੀ ਉਮਾ ਰੇ ਭਰਪੂਰ, ਸਾਧਗੀ ਸੋਭਾ ਕਾ ਨਾਹੀ ਅੰਤ, ਸਾਧਗੀ ਸੋਭਾ ਸਦਾ ਬੇਅੰਤ, ਸਾਧਗੀ ਸੋਭਾ ਊਚ ਤੇ ਉੱਚੀ, ਸਾਧਗੀ ਸੋਭਾ ਮੂਚ ਤੇ ਮੂਚੀ, ਸਾਧਗੀ ਸੋਭਾ ਸਾਧ ਬਣੇ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਔਰ ਨ ਪੇਖੇ ਏਕ ਸਬਿਨ ਕੋਏ, ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਬਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੇ ਦਿਸ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਭਵਾਨ, ਬ੍ਰਹਮ ਗਿਆਨੀ ਕੇ ਧੀਰ ਜੀ ਏਕ, ਜਿਉਂ ਵਸੁਧਾ ਕੋ ਖੋਦੇ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹੋ ਗੁਣਾਓ, ਨਾਨਕ ਜਿਉਂ ਪਾਵਕ ਕਾ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਤਾਰੇ ਉੱਪਰ ਆਕਾਸ਼, ਬ੍ਰਹਮ ਗਿਆਨੀ ਕੇ ਮਿਤਰ ਸਦਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀਂ ਅਭਿਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਗਿਰੀ ਨਾ, ਆਤਮਰਥ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਦੇ ਕੁਛ ਬੁਰਾ ਨ ਪਿਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦਿੱਤ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕੇ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਾ ਗਰੀਬੀ ਸਮਾ, ਬ੍ਰਹਮ ਗਿਆਨੀ ਪਰ ਉਪਕਾਰੂ ਮਾ, ਬ੍ਰਹਮ ਗਿਆਨੀ ਕੇ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਦਾਵਤ ਬੰਧਾ, ਬ੍ਰਹਮ ਗਿਆਨੀ ਕੇ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਇੱਕੇ ਰੰਗ, ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਅਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੁ ਬੁੱਧ ਤਿਆਗਤ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਘਰ ਕਹਿ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਵੇਤਾ, ਬ੍ਰਹਮ ਗਿਆਨੀ ਏਕ ਸੰਗੇਤਾ, ਬ੍ਰਹਮ ਗਿਆਨੀ ਕੇ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਵਟ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੇ ਸਗਲ ਮਨ ਮਾਏ, ਬ੍ਰਹਮ ਗਿਆਨੀ ਕਾ ਗੁਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਜਾਕਰ, ਬ੍ਰਹਮ ਗਿਆਨੀ ਸਰਬ ਕਾਠਾ ਕਰੋ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ, ਬ੍ਰਹਮ ਗਿਆਨੀ ਅਨਾਥ ਕਨਾਥ, ਬ੍ਰਹਮ ਗਿਆਨੀ ਕਾ ਸਭੀ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ,
ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ। ਸਲੋਕ ਉਰਤਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ। ਨਿਮਖ ਨਿਮਖ ਠਾਕਰ ਨਮਸਕਾਰ ਹੈ ਨਾਨਕ ਉਹ ਪਰ ਸਗਲ ਨਿਸਤਾਰ ਹੈ ਅਸ਼ਟਭਜੀ। ਮਿਸਿਆ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ। ਪਰ ਤੈ ਰੂਪ ਨ ਪੇਖੇ ਨੇਤਰ ਸਾਧ ਕੀ ਟਹਿਲ ਸੰਸੰਗੇਤ। ਕਰਨ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ। ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਤ ਨ ਮਨ ਤੇ ਟਰੈ। ਇੰਦਰੀ ਜਿੱਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ। ਪੈਦਨ ਸੋ ਜਿਸ ਉੱਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਪਿੰਨ। ਕਰਮ ਕਰ ਦੋ ਵੇ ਨਿਹ ਕਰਮ ਤਿਸ ਪੈਸਨੋ ਕਾ ਨਿਰਮਲ ਧਰਮ। ਕਾਹੂ ਫਲ ਕੀ ਇੱਛਾ ਨੀ ਬਾਂਛੈ ਕੇਵਲ ਭਗਤ ਕੀਰਤਨ ਸੰਗਰਾਚੈ। ਮਨ ਧਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ। ਆਪ ਜਿਹੜੇ ਅਵਰਾ ਨਾਮ ਜਪਾਵੈ ਨਾਨਕ ਹੋ ਵੈਸਨੋ ਪਰਮ ਗਤ ਪਾਵੈ। ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ। ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲਕ ਹੋਵੇ ਤਿਸ ਭਗਵਤੀ ਮਤ ਉੱਤਮ ਹੋਵੇ। ਭਗਵੰਤ ਗਟੈਲ ਕਰੇ ਨਿਰਨੀਤ ਮਨ ਤਰੇ ਹਰਪੇ ਵਿਸ਼ਨ ਪ੍ਰੀਤ। ਹਰ ਕੇ ਚਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ। ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ। ਵੇਦ ਪ੍ਰਾਣ ਸਿਮਰਤ ਪੂਜੈ ਮੂਲ ਸੁਖ ਮੈਂ ਜਾਣੇ ਅਸਤੂਲ। ਚੌਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਬੀਜ ਮੰਤਰ

ਪਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰੇ ਸਿਮਰ ਨਾਮ ਅੰਧਾਰ ਅਵਰੋ ਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਤਾਰੋ ਕਰਨ ਕਾਰਨ ਸੋ ਪ੍ਰਭ ਸਮਰਤ ਦ੍ਰਿੜ ਕਰ ਗਹੁ ਨਾਮ ਹਰਵਤ ਧਨ ਸੰਚੋ ਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਦਿਸ ਤਨ ਕੋ ਚਾਰ ਕੁੰਟ ਉਟ ਧਾਵੈ ਸੋ ਤਨ ਹਰ ਸੇਵਾ ਤੇ ਪਾਵੈ ਦਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਗੁ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਔਖਦ ਲਾਏ ਸਰਮ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦਾ ਦਿਸ ਧਾਵਤ ਆਵੈ ਠਾਏ ਤਾਕੋ ਬਿਘਨ ਰਾਖੈ ਕੋਏ ਤਾਕੋ ਬਿਨ ਨਾ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਅਬਨਾਸੀ ਕਹੁ ਨਾਨਕ ਕਾਟੀ ਜਮ ਪਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਰਹਿ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਣ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਪਾਵਨਾ ਛੁੱਟ ਨਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੁੰਬ ਅਰਬੰਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਤ ਸਵਾਰੀ ਝੂਠਾ ਡੰਪ ਝੂਠ ਪਸਾਰੀ ਜਿਨ ਦੀਏ ਤਿਸ ਬੁਝੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂ ਲੇ ਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਵਰਾ ਨਾਮ ਜਪਾਵੋ ਸੁਨਤ ਕੈਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਮੈ ਬਿਖ ਫੈਲ ਹੋਏ ਅਚਿਮਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਸਾਸ ਗਰਾਸ ਹਰ ਨਾਮ ਸਮਾਲ ਛੱਡ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਾਹ ਜੈਕਾਰ ਸਰਮ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਕ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਵਾਹੇ ਇਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰਹਿਓ ਪ੍ਰਭਿਆਪ ਅਨਕ ਵਿਸਤਾਰ ਏਕ ਤੇ ਭਏ ਏਕ ਰਾਤ ਪ੍ਰਾਛਤ ਗਏ ਮਮ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟ ਏਕੋ ਆਧਾਰ ਨਾਨਕ ਮਾਂਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟਮਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਿਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਦਿਆਲ ਬੰਧਨ ਕਾਰਡ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਚ ਪੁਨੀ ਸ਼ਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਕਾਲ ਨਾ ਪਾਨੈ ਸੋ ਕਿਉਂ ਵਿਸਰੈ
ਜੇ ਕੀਆ ਜਾਣੈ ਸੋ ਕਿਉ ਬਿਸਰੈ, ਜਿਨ ਸਭ ਕਿਸ ਦੀਆ ਸੋ ਕਿਉ ਬਿਸਰੈ, ਜੇ ਜੀਵਨ ਜੀਆ ਸੋ ਕਿਉ ਬਿਸਰੈ, ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉ ਬਿਸਰੈ, ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ, ਗੁਰਪੁਰੈ ਤਤੈ ਬੁਝਾਇਆ ਪ੍ਰਭ ਆਪਣਾ ਨਾਨਕ ਜਮ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਮ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਵਰੈ ਨਾਮ ਜਪਾਵੋ, ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋ ਸਿਚਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੁੜਤ ਜਾਤ ਪਾਏ ਵਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਮ ਤਨ ਅੰਤਰ ਏਹੀ ਸੁਆਉ, ਨਿਤ੍ਰੋਪੇਕ ਦਰ ਸੁਖ ਹੋਏ, ਮਨ ਬਿਕਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਮ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸਤ ਦੀਜੈ ਕਰਮਯਾ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਿਆ ਸਰਬ ਸਮਾਏ, ਪ੍ਰਭ ਬਖਸ਼ਣ ਦੀਨ ਦਿਆਲ, ਭਗਤ ਵਚਲ ਸਦਾ ਕਿਰਪਾਲ, ਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਣ ਕਰਤਾਰ, ਭਗਤ ਜਨਾ ਕੈ ਪ੍ਰਾਨ ਅੰਧਾਰ, ਜੋ ਜੋ ਜਪੈ ਸੋਹੇ ਪੁਨੀਤ, ਭਗਤ ਪਾਏ ਲਾਵੇ ਮਨ ਹੀਤ, ਹਮ ਨਿਰਗੁਣਿਆਰ ਨੀਚ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਵੈਕੁੰਠ ਮੁਕਤ ਮੋਖ ਪਾਏ, ਇਕ ਨਿਮਕ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁਕਰਣੀ ਸੋਭਾ ਧਨਵੰਤ, ਹਿਰਦੈ ਵਸੈ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦਿਓ ਨਿਵਾਸ, ਸਰਬ ਸੁਖ ਨਾਨਕ ਪਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ, ਨਾਨਕਾ ਆਪੇ ਹੇ ਫਿਰ ਜਾਪ, ਅਸ਼ਟਪਦੀ ਜਬ ਅਕਾਰ ਕਛ ਨ ਦ੍ਰਿਸ਼ਟੇਤਾ, ਪਾਪੁਨ ਤਬ ਕਪ ਦੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕਮਾਤ, ਜਬ ਇਸ ਕਾ ਭਰਨ ਚਿੰਨ ਨਾ ਜਾਪਤ, ਤਬ ਹਰ ਕਸੋਗ ਕਹੁ ਕਿਸੈ ਵਿਆਪਤ, ਜਬ ਆਪਨ ਆਪ ਪਾਰ ਬ੍ਰਹਮ, ਤਬ ਮੋਹ ਕਹਾ ਤਿਸ ਹੋਵਤ ਭਰਮ, ਆਪਣ ਖੇਲ ਆਪ ਵਰਤੀਜਾ, ਨਾਨਕ ਕਰਣੈ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੁ ਕਿਸ ਕੋ ਗਣੀ, ਜਬ ਏਕੈ ਹਰ ਅਗਮ ਪਾਰ, ਤਬ ਨਰਕ ਸੁਰਗ ਕਹੁ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸ਼ਿਵ ਸਕਤ ਕਹੁ ਕਿਤ ਟਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਦ ਡਰੈ, ਆਪਨ ਚਲਤ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ, ਬਨਾਸੀ ਸੁਖ ਆਪਨ ਆਸਨ, ਤਹ ਜਨਮ ਮਰਨ ਕੋ ਕਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮਕੀ ਤ੍ਰਾਸ ਕਹੁ ਕਿਸ ਹੋਏ, ਜਬ ਅਵਗਿਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ, ਜਬ ਨਾਦ ਨਿਰੰਜਨ ਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਨ ਆਪ ਆਪ ਹੀ ਅਚਰ ਜਾ, ਨਾਨਕ ਆਪ ਰੂਪ ਆਪ ਹੀ ਉਪਰ ਜਾ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਮਾਨ, ਤਹ ਕੌਣ ਕੋ ਮਾਨ ਕੌਣ ਅਪਮਾਨ, ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿਦਰ ਲਗਤ ਕੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਕਹੁ ਕਿਸੈ ਭੂਖ ਕਵਨ ਤ੍ਰਿਪਤਾਵੈ, ਕਰਨ ਕਰਾਵਨ ਕਰਨੈ ਹਾਰ, ਨਾਨਕ ਕਰਤੇ ਕਾ ਨਾਇ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ, ਜਹ ਸਰਬ ਕਲਾ ਆਪੇ ਪ੍ਰਬੀਨ, ਤਹ ਬੇਦ ਕਤੇ ਬਕਾਂ ਕੋ ਉਚੀਨ, ਜਬ ਆਪਣ ਆਪ ਆਪੁਰ ਧਾਰੈ, ਤਉ ਸਗਨ ਅਪਸਗਨ ਕਾਂ ਵਿਚਾਰੈ, ਜਹ ਆਪਣ ਊਚ ਆਪਣ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ, ਬਿਸਮਨ ਬਿਸਮ ਭੈ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ, ਜਹ ਛਲ ਛੇਦ ਭੇਦ ਸਮਾਇਆ, ਊਹਾਂ ਕਿਸੈ ਵਿਆਪਤ ਮਾਇਆ, ਆਪਸ ਕੋ ਆਪੇ ਆਦੇਸ, ਤੈ ਗੁਣ ਕਾ ਨਾਹੀ ਪ੍ਰਵੇਸ਼, ਜਾ ਏਕ ਏਕ ਏਕ ਭਗਵੰਤਾ, ਤਹ ਕੌਣ ਚਿੰਤ ਕਿਸ ਲਾਗੈ ਚਿੰਤਾ, ਜਾ ਆਪਨ ਆਪ ਆਪ ਤਿਆਰਾ, ਤਹ ਕੌਣ ਕਤਹਿ ਕੌਣ ਸੁਣੈ ਹਾਰਾ, ਬਹੁ ਬੇਅੰਤ ਉਸਦੇ ਉੱਚ

0: ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਚਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋ ਨਿਦਾਵੇ ਧਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਨਾ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚਿਤਿਆਵੇ, ਚਿਤਿਆਵਨ ਕਾ ਸਤਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਵਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ, ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਵਾਜ਼ ਪਾਤਸ਼ਾਹ ਜੀਓ, ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰ, ਭਾਈ ਗੁਰਬਚਨ ਸਿੰਘ, ਬੀਬੀ ਕੁਲਦੀਪ ਕੌਰ ਬੈਣੀਪਾਲ ਪਰਿਵਾਰ ਵੱਲੋਂ, ਭਾਈ ਪਰਮਿੰਦਰਜੀਤ ਸਿੰਘ, ਬੀਬੀ ਕਿਰਨਦੀਪ ਕੌਰ ਬੈਣੀਪਾਲ ਪਰਿਵਾਰ ਵੱਲੋਂ, ਬੱਚੀ ਬਾਣੀ ਕੌਰ ਬੈਣੀਪਾਲ ਤੇ ਬੱਚੀ ਇਲਾਹੀ ਕੌਰ ਬੈਣੀਪਾਲ ਤੇ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਅਰੋਗਤਾ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ, ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ, ਸੇਵਕ ਪਰਿਵਾਰ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ, ਸੋ ਦਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਉਪਰੰਤ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਸਨ ਪਾਤਸ਼ਾਹ ਜੀਓ, ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ, ਨਿਰਵਿਘਨਤਾ ਸਹਿਤ ਸੰਪੂਰਨਤਾ ਉਪਰੰਤ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਬੈਣੀਪਾਲ ਪਰਿਵਾਰ ਦੇ ਸਿਰ ਤੇ ਬੱਚੀ ਬਾਣੀ ਕੌਰ ਤੇ ਬੱਚੀ ਲਾਹੀ ਕੌਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ, ਸੁੱਖਾਂ ਦੇ ਪ੍ਰਕਾਸ਼, ਚੜ੍ਹਦੀਆਂ ਕਲਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਸੇਵਕਾਂ ਦੇ ਆਰੰਭੇ ਹੋਏ ਕਾਰਜ ਆਪ ਜੀ ਨੇ ਆਪ ਰਾਸ ਕਰਨੇ, ਕਮਾਈਆਂ ਵਿੱਚ ਗੁਰਮਤ ਅਨੁਸਾਰ ਬਰਕਤਾਂ ਪਾਉਣੀਆਂ, ਧਰਮ ਦੀ ਕਿਰਤ ਕਰਨ ਦੀ ਸਮੱਤ ਬਖਸ਼ਿਸ਼ ਕਰਨੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕੀਤੇ ਨੇ, ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਏ ਸਭ।

ਧੰਨ ਵਾਹਿਗੁਰੂ ਸਾਹਿਬ ਜੀ, ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੇ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੇ ਗੋ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ, ਹੰਬੜਾਂ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇ ਦਾ ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਿਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਕਲਾਸ 1 ਸਤੰਬਰ ਤੋਂ ਆਰੰਭ ਹੋ ਚੁੱਕੀ ਹੈ। ਇਹ ਕਲਾਸ ਹਰ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ 7:30 ਤੋਂ 8:30 ਵਜੇ ਤੱਕ ਲੱਗਦੀ ਹੈ। ਜਿਨ੍ਹਾਂ ਨੇ ਗੁਰਬਾਣੀ ਸੰਥਿਆ ਲੈਣੀ ਹੋਵੇ ਉਹ ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਬਾਰ ਡੈਸਕ ਉੱਤੇ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। ਅੱਜ ਦੇ ਸਮੁੱਚੇ ਸਮਾਗਮਾਂ ਦੀ ਸੇਵਾ ਬੈਨੀਪਾਲ ਪਰਿਵਾਰ ਵੱਲੋਂ ਪਰਿਵਾਰ ਅਤੇ ਬੱਚਿਆਂ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਕਰਵਾਈ ਜਾ ਰਹੀ ਹੈ। ਪਰਿਵਾਰ ਵੱਲੋਂ ਬੇਨਤੀ, ਆਪ ਜੀ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਡੰਡੋਤ ਬੰਦਨ ਅਨਕ ਬਾਰ

बाहर दिसे चानना दिल अंधियारी रा।

अंधेरी रात जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहिब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सज्जे दवाना दियां हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है। आप सब गुरदेव दी हजूरी विच जुड़ बैठ के मेरे तो पहला गुरु घर के रागी सिंघा पासों महाराज की अमृतमयी बाणी के कीर्तन सरवण कर रहे सी। तो आओ सात संगत समा है लड़ीवार चल रही शेख फरीद साहब के श्लोकों की विचार दा। तो जिन्हें श्री राब सतगुरां दे हजूर बैठे हो विचारां नूं आरंभण तो पहला फतेह की सांझ पाईए जी। वाहिगुरु जी का खालसा वाहिगुरु जी की फतेह। शेख फरीद साहब वो महापुरख ने जिन्हां दी बाणी नूं गुरु नानक साहब महाराज ने आप एकत्र कीता। भावें कि शेख फरीद साहब गुरु नानक साहब सच्चे पातशाह तो दो ढाई सदियां पहला होए ने, ते ए भी एक बड़ी समझण वाली गल है कि दुनिया दे विच केवल इको एक धर्म स्थान है गुरद्वारा जिथे एक मुसलमान परिवार विच जम्मे हुए सूफी ने जो बाणी उचारण की उहदी व्याख्या हो रही है। अदरवाइज तुहानूं इह कोई दूजी एग्जाम्पल सकेंडरी एग्जाम्पल जिहड़ी है कदी भी नहीं मिलेगी। हुण धन गुरु ग्रंथ साहिब महाराज की बाणी विच शेख फरीद साहब की बाणी जिहड़ी है दर्ज करनी मैनूं लगदा है वी इहदों वड्डा कोई होर जिहनूं आपां सैकुलरिज़म कहिंदे हां उहदी कोई दूजी एग्जाम्पल नहीं हो सकदी। हाँ ये ठीक है भी जे कोई इदां समझे भी किसी बंदे ने गुरुद्वारे नमाज पढ़नी होवे की वह पढ़ सकता उहदे विच सानू शेख फरीद साहब की बाणी तो अगवाई आपां लै सकते हाँ भी उन्हां ने इन्हां चीज़ां नूं अपनी बाणी विच ही क्रिटिसाइज किया है। तो अजिहा पॉसीबल नहीं है क्योंकि खुदा का घर जिहड़ा है जां जिहड़ी खुदा दी एग्जाम्पल परिभाषा शेख फरीद साहब ने दित्ती है उहदी प्राप्ति दी जिहड़ी गल कीती है उह शरीर दे ताल उत्ते नहीं है उह बंदे दे अमल दे ताल उत्ते है। अमलदार समझदे वी जो बंदे दा करैक्टर हुंदा किरदार हुंदा है। धन गुरु ग्रंथ साहिब महाराज दी बाणी ने हिंदू दी गल कीती मुसलमान दी गल कीती उहनां ने फिजिकली गल्लां नूं नहीं विचारिया उहनां ने बंदे दे करैक्टर किरदार दीआं गल्लां नूं ही विचारिया है। इस करके तुसी वेखो जे मुसलमान है ना महाराज ने मुसलमान नूं कहा तू चंगे किरदार वाला बन चंगे करैक्टर वाला बन इहदा एक बड़ा वड्डा कारण भी सी मैनूं इह कहण च कोई गुरेज नहीं है। जे तुसी इस्लामी कल्चर वेखो खास करके जिहड़े साडे मुसलमान भरा ने मनुख होण दे नाते उहनां दी आपां नूं इज्जत माण सारा कुछ करना चाहिए कोई दो राय नहीं पर गुरदेव महाराज कहिंदे ने इह मुसलमान तूं किरदार दा बड़ा हौला है तेरा करैक्टर कोई उच्चा नहीं हैगा एक ते तेरे अंदर कठोरता बड़ी है भी तेनू मोम दिल होना चाहिए जिवें मोमबत्ती हुंदी है बड़ी सॉफ्ट हुंदी है भी तेरे अंदर जिहड़ी है वह सॉफ्टनैस होनी चाहिए है। सतगुरु की बाणी का वाक है महाराज कहिंदे मुसलमान मोम दिल होवै मुसलमान किदां दा होना चाहिए है जिहदा दिल मोम होवे जिहदे अंदर दया होवे। तुसी जपजी साहब की बाणी पढ़ो उत्थे आपां एक बचन पढ़ते हैं जिहड़े तुहाडे चों नितनेम करते हैं जां जपजी साहब का पाठ पढ़ते हैं उत्थे महाराज कहिंदे ने धौल धर्म दया का पूत दया दा अर्थ की है
ਤੁਹਾਡੇ ਅੰਦਰ ਕਿਸੇ ਦੇ ਪ੍ਰਤੀ ਤਰਸ ਦੀ ਭਾਵਨਾ ਹੋਣੀ, ਉਹਨੂੰ ਦਇਆ ਕਹਿੰਦੇ ਨੇ। ਅਤੇ ਮਹਾਰਾਜ ਕਹਿੰਦੇ ਨੇ ਜਿਹੜਾ ਧਰਮ ਹੁੰਦਾ ਹੈ ਨਾ, ਇਹ ਦਇਆ ਦੇ ਵਿੱਚੋਂ ਪੈਦਾ ਹੁੰਦਾ। ਹੁਣ ਪਹਿਲੀ ਗੱਲ ਮਹਾਰਾਜ ਨੇ ਜਦੋਂ ਮੁਸਲਮਾਨ ਦੇ ਕਰੈਕਟਰ ਦੀ ਕੀਤੀ, ਉਹਨਾਂ ਨੇ ਆਖਿਆ ਮੁਸਲਮਾਨ ਮੋਮ ਦੇ ਲੋਭ ਹੈ। ਦੂਜੀ ਗੱਲ ਜਦੋਂ ਮਹਾਰਾਜ ਨੇ ਆਖੀ, ਉਹਨੇ ਆਖਿਆ ਤੈਨੂੰ ਆਪਣੇ ਕਿਰਦਾਰ ਨੂੰ ਉੱਚਾ ਚੁੱਕਣ ਦੀ ਵੀ ਲੋੜ ਹੈ। ਉਹਦਾ ਰੀਜ਼ਨ ਕੀ ਹੈ ਵੀ ਉਹਨਾਂ ਦੇ ਵਿੱਚ ਇੱਕ ਰਿਵਾਜ਼ ਹੈ ਵੀ ਜਿਹੜਾ ਇੱਕ ਮੁਸਲਮਾਨ ਭਰਾ ਹੈ ਉਹਦੀ ਜਿਹੜੀ ਭੈਣ ਹੈ ਉਹ ਸਿਰਫ ਉਹਨੂੰ ਮੰਨਦਾ ਹੈ ਜਿਹੜੀ ਉਹਦੀ ਮਾਂ ਦੀ ਕੁੱਖ ਵਿੱਚੋਂ ਜਿਹਨੇ ਬਰਾਬਰ ਜਨਮ ਲਿਆ ਹੈ। ਅਦਰਵਾਈਜ਼ ਕਈ ਵਾਰਾਂ ਕੀ ਬਹੁਤੀ ਵਾਰ ਐਸਾ ਹੁੰਦਾ ਹੈ ਵੀ ਕਿਸੇ ਨੂੰ ਉਹਨੇ ਭੈਣ ਵੀ ਕਹਿਣਾ ਹੈ, ਔਰ ਹੋ ਸਕਦਾ ਹੈ ਅਗਲੇ ਪਲ ਜਿਹੜਾ ਹੈ ਉਹ ਇਹ ਕਹਿ ਦੇਵੇ ਵੀ ਸਾਡਾ ਦੀਨ ਸਾਨੂੰ ਇਜਾਜ਼ਤ ਦਿੰਦਾ ਹੈ ਵੀ ਮੈਂ ਜਿਹਨੂੰ ਭੈਣ ਕਹਿੰਦਾ ਸੀ ਉਹਦੇ ਨਾਲ ਹੁਣ ਮੈਂ ਕੋਈ ਰਿਸ਼ਤਾ ਜਿਹੜਾ ਹੈ ਉਹ ਦੂਜਾ ਵੀ ਬਣਾ ਸਕਦਾ। ਤਾਂ ਬਾਬੇ ਨੇ ਆਖਿਆ ਤੂੰ ਕਮ ਸੇ ਕਮ ਆਪਣੇ ਕਿਰਦਾਰ ਨੂੰ ਇੱਦਾਂ ਦਾ ਸਿਰਜ। ਮੰਨ ਲਓ ਕੋਈ ਬੰਦਾ ਹੋਵੇ ਜਿਹਨੂੰ ਇਹ ਚੀਜ਼ ਸਿਖਾਈ ਗਈ ਹੋਵੇ, ਕੋਈ ਮੁਸਲਮਾਨ ਫਰੈਂਡ ਹੋਵੇ, ਮੈਂ ਕਿਸੇ ਦੇ ਖਿਲਾਫ਼ ਨਹੀਂ, ਮੈਂ ਬੇਨਤੀ ਕਰ ਰਿਹਾ, ਅਸੀਂ ਉਹਨੂੰ ਆਪਣੇ ਘਰ ਵਿੱਚ ਜਾ ਕੇ ਜਿੱਥੇ ਆਪਾਂ ਬੈਠਦੇ ਹਾਂ ਆਪਾਂ ਇਕੁਐਲਿਟੀ ਦੀ ਗੱਲ ਕਰਦਿਆਂ ਉਹਨੂੰ ਉੱਥੇ ਬਿਠਾ ਲਿਆ। ਸਾਰਿਆਂ ਦੀ ਗੱਲ ਨਹੀਂ ਮੈਂ ਕਰ ਰਿਹਾ, ਫਿਰ ਮੈਂ ਬੇਨਤੀ ਕਰਾਂ, ਪਰ ਕਈ ਵਾਰ ਕੀ ਹੁੰਦਾ ਹੈ ਵੀ ਜਿੱਥੋਂ ਧਰਮ ਪ੍ਰੋਜੈਕਟ ਹੁੰਦਾ ਨਾ, ਜਿੱਥੇ ਚੀਜ਼ਾਂ ਸਿਖਾਈਆਂ ਜਾਂਦੀਆਂ ਉੱਥੇ ਹੀ ਬੰਦੇ ਨੂੰ ਧਰਮ ਦੇ ਨਾਂ 'ਤੇ ਇੱਦਾਂ ਦਾ ਕੁਝ ਸਿਖਾ ਦਿੱਤਾ ਜਾਂਦਾ ਹੈ, ਫਿਰ ਉਹਦੇ ਵੱਸ ਦੀ ਗੱਲ ਨਹੀਂ ਰਹਿੰਦੀ। ਹੁਣ ਉਹ ਜੀ ਮਿੱਤਰ ਬਣ ਗਿਆ, ਘਰੇ ਚੱਲਿਆ ਗਿਆ, ਘਰੇ ਸਾਡੀ ਭੈਣ ਹੈ, ਸਾਡੀ ਕੋਈ ਧੀ ਬੱਚੀ ਹੈ, ਉਹਨੇ ਉਹਦੇ ਲਈ ਵੀ ਸ਼ਬਦ ਜੇ ਤੁਸੀਂ ਭੈਣ ਵਰਤਿਆ ਤਾਂ ਉਹਨੇ ਉਹਦੇ ਲਈ ਵੀ ਕੀ ਵਰਤਿਆ, ਭੈਣ ਵਰਤਿਆ। ਪਰ ਜਿਹੜਾ ਉਹਦਾ ਮਜ਼ਹਬੀ ਕੇਂਦਰ ਸੀ ਉੱਥੋਂ ਉਹਨੇ ਇਹ ਸਿੱਖਿਆ ਦਿੱਤੀ ਗਈ ਵੀ ਤੂੰ ਆਪਣਾ ਨਿਕਾਹ ਭੈਣ ਨਾਲ ਵੀ ਕਰ ਸਕਦਾ। ਸਮਝੇ ਬੇਨਤੀ ਨੂੰ ਕਿ ਕੱਲ੍ਹ ਨੂੰ ਜਿਹੜਾ ਹੈ ਜਿਹਨੂੰ ਤੂੰ ਕੱਲ੍ਹ ਤਾਈਂ ਇੱਕ ਦੋਸਤ ਦੇ ਘਰ ਵਿੱਚ ਜਾ ਕੇ ਭੈਣ ਕਹਿੰਦਾ ਸੀ, ਤੇਰਾ ਮਜ਼ਹਬ ਤੈਨੂੰ ਅਲਾਓ ਕਰਦਾ ਹੈ ਵੀ ਜੇ ਤੂੰ ਉਹਦੇ ਨਾਲ ਵੀ ਨਿਕਾਹ ਕਰਾਉਣਾ ਹੈ ਤਾਂ ਤੂੰ ਕਰ ਸਕਦਾ। ਇੱਥੋਂ ਬਾਬਾ ਜੀ ਕਹਿੰਦੇ ਤੇਰਾ ਕਿਰਦਾਰ ਕੀ ਹੈ, ਫਿਰ ਤੇਰਾ ਕਰੈਕਟਰ ਤਾਂ ਕੋਈ ਨਹੀਂ ਨਾ ਹੋਇਆ, ਕੀ ਤੂੰ ਕੇਵਲ ਨਾਮ ਦਾ ਮੁਸਲਮਾਨ ਹੈ ਵੀ ਤੂੰ ਆਖਿਆ ਮੈਂ ਪੰਜ ਨਮਾਜ਼ਾਂ ਪੜ੍ਹੀਆਂ ਨੇ ਅਤੇ ਇਹਦੇ ਨਾਲ ਮੈਂ ਪੱਕਾ ਮੁਸਲਮਾਨ ਬਣ ਜਾਣਾ। ਬਾਣੀ ਨੇ ਜਦੋਂ ਗੱਲ ਕੀਤੀ, ਬਾਣੀ ਨੇ ਹਰ ਵੇਲੇ ਗੱਲ ਕੀਤੀ ਤੇਰੇ ਅਮਲ ਦੀ, ਤੇਰੇ ਕਰੈਕਟਰ ਦੀ, ਤੇਰੇ ਕਿਰਦਾਰ ਦੀ। ਤੂੰ ਜਿੱਥੇ ਇੱਕ ਪਾਸੇ ਇੱਦਾਂ ਦੀ ਪਾਲਿਸੀ ਚੱਲਦੀ ਹੋਵੇ ਵੀ ਭਾਵੇਂ ਕਿਸੇ ਨੂੰ ਝੂਠ ਬੋਲ ਕੇ ਆਪਣੇ ਕਲਟ ਵਿੱਚ ਜਾਂ ਆਪਣੇ ਧਰਮ ਦੇ ਵਿੱਚ ਸ਼ਾਮਿਲ ਕਰ ਲਿਆ ਜਾਵੇ, ਉੱਥੇ ਕਦੀ ਵੀ ਬੰਦਾ ਧਰਮੀ ਨਹੀਂ ਬਣ ਸਕਦਾ। ਮੈਂ ਬਾਣੀ ਵਿੱਚੋਂ ਇੱਕ ਦੋ ਉਦਾਹਰਨਾਂ ਦੇਵਾਂਗਾ। ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ, ਹੇ ਮੁਸਲਮਾਨ, ਜੇ ਰੱਤ ਲੱਗੇ ਕੱਪੜੇ, ਜੇ ਤੇਰੇ ਕੱਪੜੇ ਨੂੰ ਰੱਤ ਲੱਗ ਜਾਵੇ, ਖੂਨ ਲੱਗ ਜਾਵੇ, ਜਾਮਾ ਹੋਏ ਪਲੀਤ। ਜਾਮਾ ਕਹਿੰਦੇ ਨੇ ਜੀ ਆਹ ਜਿਹੜਾ ਪਹਿਨਿਆ ਹੋਇਆ ਵਸਤਰ ਹੈ ਨਾ, ਇਹਨੂੰ ਜਾਮਾ ਕਿਹਾ ਜਾਂਦਾ। ਜਾਮਾ ਹੋਏ ਪਲੀਤ, ਆਖਿਆ ਜੋ ਰੱਤ ਪੀਵੇਂ ਮਾਨਸਾ, ਜਿਹੜਾ ਤੂੰ ਰੱਤ ਮਨੁੱਖਾਂ ਦਾ ਪੀਣਾ ਹੈ, ਤਿੰਨ ਕਿਉਂ ਨਿਰਮਲ ਚੀਤ, ਫਿਰ ਤੇਰਾ ਚਿੱਤ ਨਿਰਮਲ ਕਿੱਥੇ ਰਹਿ ਗਿਆ ਵੀ ਜਦੋਂ ਤੂੰ ਨਮਾਜ਼ ਵੀ ਪੜ੍ਹਨ ਜਾਣਾ ਹੁੰਦਾ ਹੈ ਤੇ ਜੇ ਤੇਰੇ ਕੱਪੜੇ ਉੱਤੇ ਲਾਲ ਲਹੂ ਲੱਗ ਗਿਆ, ਕੱਪੜੇ ਉੱਤੇ ਦਾਗ ਲੱਗ ਗਿਆ ਤੇ ਤੂੰ ਇਹ ਕਹਿਣਾ ਹੈ ਵੀ ਮੈਂ ਪਵਿੱਤਰ ਹੋ ਗਿਆ, ਹੁਣ ਇਹ ਜਿਹੜਾ ਜਾਮਾ ਜਿਹੜਾ ਵਸਤਰ ਮੈਂ ਪਾਇਆ ਸੀ ਇਹਨੂੰ ਪਹਿਨ ਕੇ ਤੇ ਮੈਂ ਨਮਾਜ਼ ਪੜ੍ਹਨ ਜੋਗਾ ਨਹੀਂ ਰਿਹਾ, ਖੁਦਾ ਦੇ ਘਰ ਵਿੱਚ ਜਾਣ ਜੋਗਾ ਨਹੀਂ ਰਿਹਾ। ਆਖਿਆ ਪਰ ਜਿਹੜਾ ਤੂੰ ਖੂਨ ਮਨੁੱਖਾਂ ਦਾ ਪੀਣਾ ਹੈ, ਤੇਰਾ ਅੰਦਰ ਦਾ ਜਾਮਾ ਤੇ ਸਾਰੇ ਪਲੀਤ ਹੋਇਆ ਫਿਰਦਾ। ਹੁਣ ਸ਼ਬਦ ਸੁਣਿਓ, ਗੁਰੂ ਨਾਨਕ ਸਾਹਿਬ ਦਾ ਬੋਲ ਹੈ, ਉਹਨਾਂ ਆਖਿਆ ਜੋ ਰੱਤ ਪੀਵੇ ਮਾਨਸਾ, ਤਿੰਨ ਕਿਉਂ ਨਿਰਮਲ ਚੀਤ, ਨਾਨਕ ਨਾਉ ਖੁਦਾਏ ਕਾ। ਹੇ ਨਾਨਕ, ਜਿਹੜਾ ਰੱਬ ਦਾ ਨਾਂ ਹੁੰਦਾ ਹੈ ਨਾ, ਦਿਲ ਹੱਛੈ ਮੁੱਖ ਲੇ। ਮੁਸਲਮਾਨ ਵਜ਼ੂ ਕਰਦਾ, ਵਜ਼ੂ ਕਿਹਨੂੰ ਕਹਿੰਦੇ ਨੇ ਜੀ, ਜਿਵੇਂ ਆਪਾਂ ਇੱਕ ਸ਼ਬਦ ਵਰਤਦੇ ਜੀ ਪੰਜ ਇਸ਼ਨਾਨਾਂ, ਸਮਝਦੇ ਵੀ ਹੱਥ ਧੋ ਲਏ, ਮੂੰਹ ਧੋ ਲਿਆ, ਪੈਰ ਧੋ ਲਏ, ਇਹ ਪੰਜ ਇਸ਼ਨਾਨਾਂ ਹੋ ਜਾਂਦੇ ਨੇ, ਦੋ ਪੈਰ ਦੋ ਹੱਥ ਤੇ ਇੱਕ ਮੂੰਹ ਧੋ ਲਿਆ, ਪੰਜ ਇਸ਼ਨਾਨਾਂ ਹੋ ਗਿਆ। ਮੁਸਲਮਾਨ ਵਜ਼ੂ ਕਰਦਾ, ਵਜ਼ੂ ਕਿਵੇਂ ਕਰਦਾ ਵੀ ਉਹ ਕੁਰਲਾ ਕਰਦਾ, ਇੱਥੋਂ ਤੱਕ ਬਾਹਾਂ ਧੋਂਦਾ, ਪੈਰ ਧੋਂਦਾ, ਉਹਨੂੰ ਕਹਿੰਦੇ ਨੇ ਵਜ਼ੂ ਕਰਨਾ ਨਮਾਜ਼ ਤੋਂ ਪਹਿਲਾਂ ਵੀ ਹੁਣ ਮੈਂ ਨਮਾਜ਼ ਪੜ੍ਹਨ ਦੇ ਕਾਬਲ ਹੋ ਗਿਆ ਵੀ ਪਵਿੱਤਰ ਹੋ ਗਿਆ। ਬਾਬਾ ਜੀ ਕਹਿੰਦੇ ਬਾਹਰ ਦਾ ਵਜ਼ੂ ਕਰ ਲਿਆ, ਕੀ ਲਾਭ ਹੈ ਜੇ ਦਿਲ ਵਿੱਚ ਮੈਲ ਭਰੀ ਪਈ ਹੈ, ਤੇ ਜੇ ਦਿਲ ਵਿੱਚ ਖੋਟ ਹੈ ਤੇ ਵਜ਼ੂ ਕੀ ਕਰੇਗਾ। ਨਾਨਕ ਨਾਉ ਖੁਦਾਏ ਕਾ, ਜਿਹੜਾ ਖੁਦਾ ਦਾ ਨਾਂ ਹੁੰਦਾ ਹੈ ਨਾ, ਰੱਬ ਦਾ ਨਾਂ ਲੈਣ ਲਈ ਹੱਥ ਧੋਣ ਦੀ ਲੋੜ ਨਹੀਂ ਹੈ। ਸਮਝੋ ਬੇਨਤੀ ਨੂੰ, ਰੱਬ ਨੂੰ ਚੇਤੇ ਕਰਨਾ ਹੋਵੇ ਹੱਥ ਧੋਣ ਦੀ ਲੋੜ ਨਹੀਂ, ਰੱਬ ਨੂੰ ਚੇਤੇ ਕਰਨਾ ਹੋਵੇ ਮੂੰਹ ਧੋਣ ਦੀ ਵੀ ਲੋੜ ਨਹੀਂ।
ਹਾਂ ਜੇ ਰੱਬ ਨੂੰ ਚੇਤੇ ਕਰਨਾ ਹੈ ਤੇ ਦਿਲ ਦੀ ਮੈਲ ਲਾਉਣ ਦੀ ਜ਼ਰੂਰ ਲੋੜ ਹੈ ਇੱਥੇ। ਹਾਂ ਠੀਕ ਹੈ, ਇੱਕ ਸਾਡਾ ਆਪਣਾ ਪੱਖ ਹੈ ਵੀ ਜੇ ਅਸੀਂ ਬਾਣੀ ਪੜ੍ਹਨੀ ਹੈ, ਗੁੜਕਾ ਸਾਹਿਬ ਫੜਨਾ ਹੈ ਤੇ ਹੱਥ ਸਾਫ਼ ਸੁਥਰੇ ਹੋਣੇ ਚਾਹੀਦੇ ਨੇ। ਜੇ ਅਸੀਂ ਗੁਰੂ ਦੇ ਦਰਬਾਰ ਵਿੱਚ ਬੈਠਣਾ ਹੈ ਤੇ ਸਾਡੇ ਪੈਰ ਸਾਫ਼ ਸੁਥਰੇ ਹੋਣੇ ਚਾਹੀਦੇ ਨੇ, ਇੱਕ ਵੱਖਰੀ ਗੱਲ ਹੈ। ਪਰ ਰੱਬ ਦਾ ਨਾਂ ਲੈਣ ਲੱਗਿਆਂ ਹੱਥ ਸਾਫ਼ ਹੋਵੇ ਨਾ ਹੋਵੇ, ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਪਰ ਤੇਰੇ ਦਿਲ ਵਿੱਚ ਮੈਲ ਨਹੀਂ ਹੋਣੀ ਚਾਹੀਦੀ, ਦਿਲ ਅੱਛਾ ਹੋਣਾ ਚਾਹੀਦਾ। ਨਾਨਕ ਨਾਉਂ ਖੁਦਾਏ ਕਾ ਦਿਲ ਅੱਛੇ ਮੁੱਖ ਲੇ। ਬਾਬਾ ਜੀ ਨੇ ਆਖਿਆ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ, ਆਖਿਆ ਬਾਕੀ ਜਿੰਨੇ ਤੇਰੇ ਦਾਅਵੇ ਨੇ ਨਾ, ਜਿਹੜੇ ਵੀ ਤੂੰ ਵਿਖਾਵੇ ਦੇ ਕੰਮ ਕਰਦਾ ਦੁਨੀਆਂ ਲਈ, ਦੁਨੀਆਂ ਨੂੰ ਵਿਖਾਉਣ ਦੇ ਲਈ, ਸੰਸਾਰ ਨੂੰ ਵਿਖਾਉਣ ਦੇ ਲਈ, ਮਹਾਰਾਜ ਕਹਿੰਦੇ ਇਹ ਤੇ ਸਾਰੇ ਅਮਲ ਕੂੜੇ ਨੇ, ਇਸ ਅਮਲ ਦਾ ਕੋਈ ਲਾਭ ਨਹੀਂ ਹੈ, ਬਾਕੀ ਸਾਰਾ ਵਿਖਾਵਾ ਹੈ। ਤੋ ਸ਼ੇਖ ਫਰੀਦ ਸਾਹਿਬ ਦਾ ਜਿਹੜਾ ਅੱਜ ਦਾ ਬਚਨ ਤੁਹਾਡੇ ਨਾਲ ਸਾਂਝਾ ਕਰਨਾ ਨਾ, ਉਹਨਾਂ ਆਖਿਆ ਬੰਦਾ ਆਪਣੇ ਅਮਲ ਕਰਕੇ ਉੱਤਮ ਹੈ, ਅਮਲ ਕਰਕੇ। ਭਾਈ ਗੁਰਦਾਸ ਸਾਹਿਬ ਦੀ ਇੱਕ ਪੌੜੀ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਦੀ ਧਰਤੀ 'ਤੇ ਜਾਂਦੇ ਨੇ, ਹੁਣ ਤਾਂ ਮੱਕੇ ਵਿੱਚ ਬਹੁਤ ਰਿਸਟ੍ਰਿਕਸ਼ਨਸ ਨੇ, ਪਰ ਗੁਰੂ ਨਾਨਕ ਸਾਹਿਬ ਦੇ ਵੇਲੇ ਇੰਨੀਆਂ ਨਹੀਂ ਸੀ ਹੁੰਦੀਆਂ। ਅਤੇ ਤੁਹਾਨੂੰ ਇਹ ਚੇਤਾ ਹੋਣਾ ਚਾਹੀਦਾ ਹੈ ਵੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਹਾਜੀਆਂ ਦੇ ਭੇਸ਼ ਵਿੱਚ

ਤੇ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਉੱਥੇ ਭਾਈ ਗੁਰਦਾਸ ਨੇ ਸ਼ਬਦ ਵਰਤਿਆ ਜੀ ਟੰਗਾਂ, ਟੰਗਾਂ ਲੱਤਾਂ ਨੂੰ ਕਹਿੰਦੇ ਨੇ। ਉਹਨਾਂ ਆਖਿਆ ਵੀ ਗੁਰੂ ਨਾਨਕ ਸਾਹਿਬ ਜਿਹੜੇ ਸੀ ਨਾ ਉਹ ਖੁਦਾ ਦੇ ਘਰ ਵੱਲ ਨੂੰ, ਮੰਨ ਲਓ ਜਿਵੇਂ ਇੱਥੇ ਕੋਈ ਬੰਦਾ ਪਿਆ ਹੋਵੇ ਤੇ ਉਹਦੀਆਂ ਲੱਤਾਂ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਹੋਣ, ਤੇ ਆਪਾਂ ਆਖੀਏ ਵੀ ਭਾਈ ਤੂੰ ਲੱਤਾਂ ਗੁਰੂ ਗ੍ਰੰਥ ਸਾਹਿਬ ਵੱਲ ਕਰਕੇ ਕਿਉਂ ਬੈਠਾ। ਹੁਣ ਇੱਥੇ ਇੱਕ ਥੋੜਾ ਜਿਹਾ ਸਾਨੂੰ ਫਰਕ ਸਮਝਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਡੀ ਕਲਾਸ ਲੱਗਦੀ ਹੈ, ਇਸ ਕਰਕੇ ਇੱਥੇ ਡਿਸਿਪਲਨ ਨਾਲ ਬੈਠਣਾ ਸਾਡਾ ਫਰਜ਼ ਬਣਦਾ ਵੀ ਇੱਥੇ ਟੀਚਰ ਹੈ, ਇੱਕ ਸਟੇਜ ਲੱਗੀ ਹੈ, ਬਸ ਇਹਦਾ ਇਹੋ ਰੀਜ਼ਨ ਹੈ। ਮੰਨ ਲਓ ਇਹੋ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਧਰਲੇ ਬੰਨੇ ਹੋ ਜਾਵੇ ਤੇ ਅਸੀਂ ਲੱਤਾਂ ਮੂੰਹ ਉੱਧਰ ਨੂੰ ਘੁਮਾ ਲਵਾਂਗੇ, ਕੋਈ ਇੱਦਾਂ ਦੀ ਕੋਈ ਪੱਕੀ ਗੱਲ ਨਹੀਂ ਹੈਗੀ ਵੀ ਆਪਾਂ ਮੂੰਹ ਇੱਧਰ ਨੂੰ ਹੀ ਕਰਕੇ ਬਹਿਣਾ ਵੀ ਇੱਧਰਲੇ ਬੰਨੇ ਗੁਰੂ ਹੁੰਦਾ। ਹਾਂ, ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੋਂ ਚੁੱਕ ਦਿੱਤਾ ਜਾਵੇ ਤੇ ਇੱਕ ਮਹਿਜ ਬਿਲਡਿੰਗ ਹੈ, ਇਹਦੋਂ ਵੱਧ ਇਹਦੀ ਕੋਈ ਹਸਤੀ ਨਹੀਂ ਹੈਗੀ, ਇਸ ਜਿਹਨੂੰ ਅੱਜ ਆਪਾਂ ਗੁਰਦੁਆਰਾ ਕਹਿੰਦੇ ਹਾਂ ਨਾ, ਇਹਦੀ ਕੋਈ ਹਸਤੀ ਨਹੀਂ ਹੈ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੇ ਨਾ ਹੋਵੇ। ਤੋ ਕੁਝ ਚੀਜ਼ਾਂ ਨੂੰ ਡਿਫਰੈਂਸ਼ੀਏਟ ਕਰਕੇ ਵੇਖਣ ਦੀ ਲੋੜ ਹੈ। ਇਹ ਕਲਾਸ ਹੈ, ਤੁਸੀਂ ਸਾਰੇ ਬੈਠੇ ਹੋ, ਸਾਹਮਣੇ ਮਾਈਕ ਲੱਗੇ ਨੇ, ਤੁਹਾਨੂੰ ਕੋਈ ਸੰਬੋਧਨ ਹੋ ਰਿਹਾ ਹੈ, ਇਸ ਕਰਕੇ ਜੇ ਇੱਥੇ ਤੁਸੀਂ ਪਿੱਠ ਕਰਕੇ ਬੈਠੋਗੇ ਤਾਂ ਫਿਰ ਜਿਹੜਾ ਬੋਲਣ ਵਾਲਾ ਹੈ ਉਹ ਵੀ ਸਮਝੇਗਾ ਵੀ ਮੈਂ ਕਦ ਕਹਿ ਰਿਹਾ ਤੇ ਮੇਰੇ ਵੱਲ ਪਿੱਠ ਕਰਕੇ ਬੈਠਾ ਹੋਇਆ। ਤੋ ਇਹਦਾ ਇਹ ਰੀਜ਼ਨ ਹੈ। ਪਰ ਮੱਕੇ ਦੇ ਵਿੱਚ ਖੇਡ ਉਲਟ ਹੈ। ਉੱਥੇ ਕੀ ਹੈ, ਉੱਥੇ ਇੱਕ ਪੱਥਰ ਹੈ ਕਾਲੇ ਰੰਗ ਦਾ, ਸੰਗੇ ਅਸ਼ਵਦ ਉਹਨੂੰ ਕਹਿੰਦੇ ਨੇ, ਉਹਨੂੰ ਉਹ ਕਹਿੰਦੇ ਨੇ ਵੀ ਇਹ ਖੁਦਾ ਦਾ ਘਰ ਹੈ ਮੱਕਾ, ਤੇ ਇੱਧਰ ਨੂੰ ਕਿਸੇ ਨੇ ਲੱਤਾਂ ਨਹੀਂ ਕਰਨੀਆਂ, ਵੀ ਇਹ ਤੁਸੀਂ ਮੰਨੋ ਵੀ ਖੁਦਾ ਵੱਲ ਨੂੰ ਲੱਤਾਂ ਕਰ ਦਿੱਤੀਆਂ, ਰੱਬ ਵੱਲ ਨੂੰ ਲੱਤਾਂ ਕਰ ਦਿੱਤੀਆਂ। ਤੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਵੀ ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕਫਾਰੀ। ਵੀ ਜੀਵਨ ਦਾ ਅਰਥ ਕੋਈ ਕਹਿੰਦਾ ਵੀ ਜੀਵਨ ਕਾਜੀ ਨੇ ਗੁਰੂ ਨਾਨਕ ਸਾਹਿਬ ਨੂੰ ਲੱਤ ਮਾਰੀ ਜਾ ਕੇ ਵੀ ਤੂੰ ਕਿਹੜਾ ਹੈ ਭਾਈ, ਇੱਥੇ ਕਾਫਰ ਬੰਦੇ ਆ, ਤੈਨੂੰ ਪਤਾ ਨਹੀਂ ਤੂੰ ਖੁਦਾਏ ਦੇ ਘਰ ਵੱਲ ਨੂੰ ਲੱਤਾਂ ਕਰਕੇ ਪਿਆ, ਰੱਬ ਦੇ ਘਰ ਵੱਲ ਨੂੰ ਵੀ ਕਦੀ ਲੱਤਾਂ ਕਰੀ ਦੀਆਂ। ਤੇ ਉਹਨਾਂ ਨੇ ਲਿਖਿਆ ਟੰਗਾਂ ਉਹ ਪਕੜ ਘਸੀਟਿਆ, ਗੁਰੂ ਨਾਨਕ ਸਾਹਿਬ ਨੂੰ ਜਿਵੇਂ ਗੁੱਸੇ ਵਿੱਚ ਬੰਦਾ ਆਵੇ ਤੇ ਐਂ ਫੜ ਕੇ ਟੰਗਾਂ ਦੇ ਕਰ ਦੇਵੇ ਦੂਜੇ ਬੰਨੇ। ਤੋ ਮਹਾਰਾਜ ਨੇ ਉੱਥੇ ਉਹਨਾਂ ਨਾਲ ਡਿਬੇਟ ਕੀਤੀ, ਚਰਚਾ ਕੀਤੀ ਮੱਕੇ ਦੇ ਕਾਜ਼ੀਆਂ ਦੇ ਨਾਲ, ਉੱਥੋਂ ਦੇ ਬੰਦਿਆਂ ਨਾਲ। ਹੁਣ ਉਹ ਗੁਰੂ ਨਾਨਕ ਸਾਹਿਬ ਨੂੰ ਇੱਕ ਸਵਾਲ ਪੁੱਛਦੇ ਨੇ, ਗੁਰੂ ਨਾਨਕ ਸਾਹਿਬ ਦੇ ਕੋਲ ਬਾਣੀ ਦੀ ਪੋਥੀ ਹੈ, ਤੇ ਉਹਨਾਂ ਨੇ ਪਹਿਲਾ ਸਵਾਲ ਇਹ ਪੁੱਛਿਆ ਕਿਉਂਕਿ ਬਾਬਾ ਨਾਨਕ ਜਿੱਥੋਂ ਗਿਆ ਸੀ ਉਹ ਹਿੰਦੁਸਤਾਨ ਦੀ ਧਰਤੀ ਸੀ, ਤੇ ਉਹਨਾਂ ਦੀ ਸੁਰਤ ਵਿੱਚ ਇਹ ਹੈ ਵੀ ਇਹ ਹਿੰਦੂ ਹੈ। ਤੇ ਸਵਾਲ ਉਹ ਕੀ ਕਰਦੇ ਨੇ, ਉਹ ਕਹਿੰਦੇ ਨੇ ਪੁੱਛਣ ਫੋਲ ਕਿਤਾਬ ਨੂੰ, ਕਿਤਾਬ ਨੂੰ ਫੋਲ ਕੇ ਦੱਸ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਆਖਿਰ ਸਾਨੂੰ ਇਹ ਕਿਤਾਬ ਨੂੰ ਫੋਲ ਕੇ ਦੱਸ ਭਾਈ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ। ਮੈਂ ਕਹਿੰਦਾ ਵੀ ਸ਼ਾਬਾਸ਼ ਏ ਬਾਬੇ ਦੇ ਵੀ। ਹੁਣ ਅਸੀਂ ਉੱਥੇ ਜਾਈਏ ਜਿੱਥੇ ਬਹੁ ਗਿਣਤੀ ਕਿਸੇ ਦੂਜੇ ਦੀ ਹੋਵੇ, ਤੇ ਕਈ ਵਾਰ ਅਸੀਂ ਇੰਨੇ ਡਰ ਜਾਂਦੇ ਹਾਂ ਵੀ ਅਸੀਂ ਸੱਚ ਜਵਾਬ ਅਗਲੇ ਨੂੰ ਦੇ ਨਹੀਂ ਸਕਦੇ। ਕਿਸੇ ਦੇ ਘਰੇ ਵੀ ਆਪਾਂ ਜਾਈਏ ਨਾ ਜੀ, ਉੱਥੇ ਵੀ ਕਈ ਵਾਰ ਬੰਦੇ ਦਾ ਜੀ ਦੇ ਕਰਦਾ ਹੁੰਦਾ ਕਹਿਣ ਨੂੰ ਵੀ ਇਹਨੂੰ ਮਾੜਾ ਜਿਹਾ ਕਵਾਂ, ਤੇ ਫਿਰ ਬੰਦਾ ਕਹਿੰਦਾ ਵੀ ਚੱਲ ਇਹਨੇ ਆਪਾਂ ਨੂੰ ਸੱਦਿਆ, ਇਹਨੂੰ ਹੁਣ ਕੀ ਕਹਿਣਾ ਮੈਂ। ਅੱਛਾ ਜੀ, ਉਹ ਕਹਿੰਦੇ ਨੇ ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾ ਇਕੱਠੀ ਹੋਈ, ਵਾਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤੋ ਬਾਬਾ ਜੀ ਨੇ ਪਤਾ ਕੀ ਆਖਿਆ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਆਖਿਆ ਭਾਵੇਂ ਹੋਵੇ ਹਿੰਦੂ ਭਾਵੇਂ ਹੋਵੇ ਮੁਸਲਮਾਨ, ਜੇ ਉਹਨਾਂ ਦੇ ਅਮਲ ਨੇਕ ਨਹੀਂ, ਤੇ ਅਮਲ ਨੇਕ ਨਾ ਹੋਣ ਕਰਕੇ ਹਿੰਦੂ ਨੂੰ ਵੀ ਰੋਣਾ ਪੈਂਦਾ ਹੈ ਤੇ ਮੁਸਲਮਾਨ ਨੂੰ ਵੀ ਰੋਣਾ ਪੈਂਦਾ ਹੈ। ਇਸ ਕਰਕੇ ਗੱਲ ਬੰਦੇ ਦੇ ਅਮਲ ਦੀ ਹੈ, ਸਰੀਰ ਹਿੰਦੂ ਸਰੀਰ ਮੁਸਲਮਾਨ ਤੁਸੀਂ ਬਣਾ ਲਿਆ, ਪਰ ਜਿਹੜੇ ਅਮਲ ਨੇ, ਅਮਲ ਨਾ ਹਿੰਦੂ ਹੁੰਦੇ ਨੇ ਤੇ ਨਾ ਮੁਸਲਮਾਨ ਹੁੰਦੇ ਨੇ। ਨੀਤ ਖੋਟੀ ਤੇ ਕਿਸੇ ਦੀ ਵੀ ਹੋ ਸਕਦੀ ਹੈ, ਲਾਲਚ ਤੇ ਕਿਸੇ ਦੇ ਅੰਦਰ ਵੀ ਹੋ ਸਕਦਾ ਹੈ। ਤੁਸੀਂ ਦੱਸੋ ਲਾਲਚ ਮੁਸਲਮਾਨ ਹੁੰਦਾ ਹੈ ਕਿ ਹਿੰਦੂ ਹੁੰਦਾ ਹੈ? ਲਾਲਚ ਨਾ ਹਿੰਦੂ ਹੈ ਨਾ ਮੁਸਲਮਾਨ ਹੈ ਨਾ ਸਿੱਖ ਹੈ, ਲਾਲਚ ਤੇ ਮਨੁੱਖੀ ਸੁਭਾਅ ਦਾ ਇੱਕ ਹਿੱਸਾ ਹੈ। ਈਰਖਾ ਜਲਨ ਕਾਮ ਕ੍ਰੋਧ ਲੋਭ ਜਿੰਨੀਆਂ ਚੀਜ਼ਾਂ ਨੇ ਇਹ ਹਰ ਮਨੁੱਖ ਦੇ ਅੰਦਰ ਨੇ, ਤੇ ਜੇ ਕਿਸੇ ਦੇ ਅਮਲ ਚੰਗੇ ਨਹੀਂ ਤੇ ਬਾਬਾ ਜੀ ਕਹਿੰਦੇ ਉਹ ਸਜ਼ਾ ਭੋਗਦੇ ਨੇ। ਤੋ ਸ਼ੇਖ ਫਰੀਦ ਸਾਹਿਬ ਨੇ ਅੱਜ ਉਹ ਸਜ਼ਾ ਦੀ ਗੱਲ ਕੀਤੀ, ਉਹਨਾਂ ਕਿਹਾ ਫਰੀਦਾ ਵੇਖ ਕਪਾਹ ਹੈ। ਆਖਿਆ ਕਦੀ ਕਪਾਹ ਵੱਲ ਵੇਖ, ਜਿਹੜੀ ਕਪਾਹ ਹੁੰਦੀ ਉਹਨੂੰ ਵੇਲਣੇ ਦੇ ਵਿੱਚ ਪਾਇਆ ਜਾਂਦਾ। ਆਖਿਆ ਕਦੀ ਕਪਾਹ ਵੱਲ ਵੇਖ, ਉਹਨਾਂ ਨੇ ਕੁਝ ਕੁ ਉਦਾਹਰਨਾਂ ਦਿੱਤੀਆਂ, ਫਰੀਦਾ ਵੇਖ ਕਪਾਹ ਹੈ, ਆਖਿਆ ਕਪਾਹ ਵੱਲ ਵੇਖ। ਦੂਜਾ ਉਹਨਾਂ ਆਖਿਆ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ, ਆਖਿਆ ਤਿਲਾਂ ਵੱਲ ਵੇਖ। ਦੂਜੀ ਉਹਨਾਂ ਕਿਹਦੀ ਗੱਲ ਕੀਤੀ? ਪਹਿਲੀ ਕਪਾਹ ਦੀ, ਕਿਉਂਕਿ ਕਪਾਹ ਨੂੰ ਪੀੜਿਆ ਜਾਂਦਾ, ਵੇਲਣੇ ਵਿੱਚ ਪਾਇਆ ਜਾਂਦਾ। ਦੂਜੀ ਉਦਾਹਰਨ ਉਹਨਾਂ ਦਿੱਤੀ ਤਿਲਾਂ ਦੀ, ਤਿਲਾਂ ਨੂੰ

ਕੋਹਲੂ ਦੇ ਵਿੱਚ ਪਾ ਕੇ ਤੇ ਉਹਦਾ ਤੇਲ ਕੱਢਿਆ ਜਾਂਦਾ, ਪੀੜੇ ਜਾਂਦੇ ਨੇ, ਦੁਖੀ ਹੁੰਦੇ ਨੇ। ਤੀਜੀ ਉਦਾਹਰਨ ਉਹਨਾਂ ਨੇ ਦਿੱਤੀ, ਉਹਨਾਂ ਆਖਿਆ ਕਮਾਦੈ ਅਰ ਕਾਗਦੈ, ਆਖਿਆ ਕਦੀ ਕਮਾਦ ਅਲ ਵੇਖ, ਕਮਾਦ ਜਿਹੜਾ ਗੰਨੇ ਦਾ ਕਮਾਦ ਹੈ, ਆਖਿਆ ਉਹਦੇ ਅਲ ਵੇਖ। ਕਮਾਦ ਨੂੰ ਵੀ ਕੀ ਕੀਤਾ ਜਾਂਦਾ, ਕੋਹਲੂ ਦੇ ਵਿੱਚ ਪੀੜਿਆ ਜਾਂਦਾ। ਕੁੰਨੇ ਕੋਇਲਿਆਂ, ਆਖਿਆ ਮਿੱਟੀ ਦੀ ਹਾਂਡੀ ਵੱਲ ਵੇਖ ਵੀ ਉਹ ਕੋਲਿਆਂ ਨਾਲ ਕਿੱਦਾਂ ਵਰਤਦੀ ਹੈ। ਮਿੱਟੀ ਦੀ ਹਾਂਡੀ ਕੋਲਿਆਂ ਉੱਤੇ ਚੜ੍ਹਾਈ ਜਾਂਦੀ ਹੈ ਤੇ ਕੋਲੇ ਥੱਲਿਓਂ ਮੱਗ ਕੇ ਤੇ ਉਹਨੂੰ ਪ੍ਰੋਬਲਮ ਦਿੰਦੇ ਨੇ, ਉਹ ਤਪਦੀ ਹੈ। ਤੋ ਬਾਬਾ ਜੀ ਕਹਿੰਦੇ ਮੰਦੇ ਅਮਲ ਕਰੇਂਦੇ ਆ, ਇਹ ਸਜਾਏ ਤਿੰਨਾਂ ਜਿਨ੍ਹਾਂ ਦੇ ਅਮਲ ਮੰਦੇ ਨੇ, ਉਹ ਬਿਲਕੁਲ ਕਪਾਹ ਵਾਂਗੂ, ਤਿਲਾਂ ਵਾਂਗੂ ਤੇ ਮਿੱਟੀ ਦੀ ਉਸ ਹਾਂਡੀ ਵਾਂਗੂ ਤੇ ਕਮਾਦ ਵਾਂਗੂ ਪੀੜੇ ਜਾਣਗੇ, ਦੁਖੀ ਰਹਿੰਦੇ ਨੇ, ਕਿਉਂਕਿ ਅਮਲ ਦੇ ਨਾਲ ਹੀ ਬੰਦਾ ਸੁਖੀ ਹੁੰਦਾ ਹੈ ਤੇ ਅਮਲ ਦੇ ਨਾਲ ਹੀ ਬੰਦਾ ਦੁਖੀ ਹੁੰਦਾ ਹੈ। ਹੁਣ ਅਗਲਾ ਜਿਹੜਾ ਸਲੋਕ ਹੈ ਉਹ ਇਹਦੇ ਨਾਲ ਰਿਲੇਟਡ ਹੈ, ਦੋ ਕੁ ਮਿੰਟ ਦਾ ਸਮਾਂ ਬਾਕੀ ਹੈ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਅਮਲ ਮਾੜੇ ਹੋਣ ਤੇ ਦੁਨੀਆਂ ਨੇ ਕੀ ਵੇਖਿਆ, ਵੀ ਫਰੀਦ ਨੇ ਆਪਣੇ ਮੋਢੇ ਦੇ ਉੱਤੇ ਮਸੱਲਾ ਰੱਖਿਆ ਹੋਇਆ। ਮਸੱਲਾ ਕਿਹਨੂੰ ਕਹਿੰਦੇ ਨੇ, ਜਦੋਂ ਨਾ ਇਸਲਾਮੀ ਵੀਰ ਮੁਸਲਮਾਨ ਭਰਾ ਸਾਡੇ ਨਮਾਜ਼ ਪੜ੍ਹਦੇ ਨੇ, ਉਹ ਥੱਲੇ ਇੱਕ ਕੱਪੜਾ ਵਿਛਾਉਂਦੇ ਨੇ, ਉਹਦੇ ਉੱਤੇ ਬਹਿ ਕੇ ਫਿਰ ਉਹ ਨਮਾਜ਼ ਪੜ੍ਹਦੇ ਨੇ, ਉਹਨੂੰ ਮਸੱਲਾ ਕਹਿੰਦੇ ਨੇ। ਜਿਵੇਂ ਆਹ ਅਸੀਂ ਗਲ ਦੇ ਵਿੱਚ ਜੋਰੀਆ ਪਾਇਆ, ਉਹਨਾਂ ਦਾ ਮਸੱਲਾ ਹੁੰਦਾ। ਉਹ ਕਹਿੰਦੇ ਨੇ ਫਰੀਦਾ ਕੰਨ ਮਸੱਲਾ, ਕੰਨ ਮਸੱਲਾ ਦਾ ਅਰਥ ਹੈ ਮੋਢੇ ਦੇ ਉੱਤੇ ਮਸੱਲਾ ਰੱਖਿਆ, ਸੂਫ ਗਲ ਤੇ ਗਲ ਦੇ ਵਿੱਚ ਵਿਖਾਵੇ ਲਈ ਭੇਖ ਕਿਹੜਾ ਪਾਇਆ, ਸੂਫੀਆਂ ਵਾਲਾ, ਸੂਫੀਆਂ ਵਾਲਾ। ਸੂਫੀ ਅਕਸਰ ਕਾਲੇ ਰੰਗ ਦੇ ਕੱਪੜੇ ਪਾਉਂਦੇ ਹੁੰਦੇ ਸੀ, ਜਿਹਦਾ ਮਤਲਬ ਇਹ ਹੁੰਦਾ ਸੀ ਵੀ ਹੁਣ ਸਾਡੇ ਭਾਅ ਦੀ ਇਹ ਦੁਨੀਆਂ ਜਿਹੜੀ ਹੈ ਇਹ ਨਾਸ਼ਵੰਤ ਹੈ। ਤੇ ਜਿਵੇਂ ਆਮ ਤੁਸੀਂ ਵੇਖੋ ਵੀ ਜਿਹੜਾ ਕਾਲਾ ਕੱਪੜਾ ਹੁੰਦਾ ਹੈ ਨਾ, ਉਹ ਜਿਹੜਾ ਹੈ ਉਹ ਵਿਰੋਧ ਦਾ ਪ੍ਰਤੀਕ ਵੀ ਮੰਨਿਆ ਜਾਂਦਾ। ਪ੍ਰੋਟੈਸਟ ਜਦੋਂ ਕਰਨਾ ਹੋਵੇ, ਤੁਸੀਂ ਲੀਡਰਾਂ ਨੂੰ ਵੇਖੋ, ਲੋਕ ਕਾਲੇ ਝੰਡੇ ਵਿਖਾਉਂਦੇ ਨੇ। ਅੱਛਾ, ਮੈਂ ਇੱਥੇ ਇੱਕ ਹੋਰ ਬੇਨਤੀ ਕਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲਾਂ ਪੱਗ ਕਾਲੀ ਹੁੰਦੀ ਸੀ, ਪਹਿਲਾਂ ਪੱਗ ਕਾਲੀ ਹੁੰਦੀ ਸੀ। ਕਾਲੀ ਪੱਗ ਉੱਤੇ ਅੰਗਰੇਜ਼ਾਂ ਨੇ ਬੈਨ ਲਾਇਆ ਸੀ। ਇਤਿਹਾਸ ਦੀ ਇੱਕ ਬੜੀ ਇਹ ਵੀ ਵੱਡੀ ਗੱਲ ਹੈ ਵੀ ਜਦੋਂ ਅੰਗਰੇਜ਼ਾਂ ਨੇ ਇਹ ਕਿਹਾ ਵੀ ਅੱਜ ਤੋਂ ਬਾਅਦ ਕੋਈ ਕਾਲੇ ਰੰਗ ਦੀ ਪੱਗ ਨਹੀਂ ਬੰਨੇਗਾ, ਉਹਨਾਂ ਨੇ ਪੰਜਾਬ ਦੇ ਵਿੱਚ ਬੈਨ ਲਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਰ ਕੀ ਕੀਤਾ, ਇਹਨਾਂ ਨੇ ਮੱਟ ਚਾੜ ਚਾੜ ਕੇ ਸਾਰਿਆਂ ਨੇ ਆਹ ਜਿਹੜੀਆਂ ਪੱਗਾਂ ਸੀ ਇਹ ਕਾਲੀਆਂ ਰੰਗ ਰੰਗ ਬੱਧੀਆਂ। ਜਿਹੜੇ ਮਿਸ਼ਨਰੀ ਕਾਲਜ ਵਾਲੇ ਨੇ ਨਾ, ਉਹਨਾਂ ਦੀਆਂ ਪੱਗਾਂ ਵੀ ਤਾਂਹੀਓ ਕਾਲੀਆਂ ਹੁੰਦੀਆਂ, ਉਹਦੀ ਇੱਕ ਹਿਸਟਰੀ ਹੈ। ਤੋਂ ਬਾਅਦ ਵਿੱਚ ਇਹ ਜਿਹੜਾ ਰੰਗ ਹੈ ਬਦਲ ਕੇ ਨੀਲਾ ਹੋਇਆ, ਜਿਹਨੂੰ ਆਪਾਂ ਟੌੜਾ ਰੰਗ ਕਹਿ ਦਿੰਦੇ ਹਾਂ। ਉਹ ਗੁਰਚਰਨ ਸਿੰਘ ਟੌੜੇ ਹੋਣਾ ਨੇ ਜ਼ਿਆਦਾ ਵੱਧਾ, ਇਸ ਕਰਕੇ ਉਹਦਾ ਨਾਂ ਹੀ ਰੰਗ ਦਾ ਕੀ ਪੈ ਗਿਆ, ਟੌੜਾ ਕਲਰ, ਵੈਸੇ ਉਹ ਨੀਲਾ ਹੁੰਦਾ। ਤੋ ਉਹ ਕਾਲਾ ਇੱਕ ਪ੍ਰਤੀਕ ਹੈ ਵਿਰੋਧ ਦਾ, ਕਾਲਾ ਪ੍ਰਤੀਕ ਹੈ ਵੀ ਮੇਰੀ ਦੁਨੀਆਂ ਦੇ ਨਾਲ ਕੋਈ ਅਟੈਚਮੈਂਟ ਨਹੀਂ, ਨਾਸ਼ਵੰਤਤਾ ਦਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਕੰਨ ਮੁਸੱਲਾ, ਮੋਢੇ ਉੱਤੇ ਕਿਸੇ ਨੇ ਕੀ ਰੱਖਿਆ, ਮੁਸੱਲਾ ਰੱਖ ਲਿਆ, ਬਾਹਰੋਂ ਵੇਖਣ ਨੂੰ ਨਮਾਜ਼ੀ ਲੱਗਦਾ ਹੈ। ਸੂਫ ਗਲ, ਗਲ ਵਿੱਚ ਪਹਿਰਾਵਾ ਸੂਫੀਆਂ ਵਾਲਾ ਪਾ ਲਿਆ। ਦਿਲ ਕਾਤੀ, ਦਿਲ ਵਿੱਚ ਕੈਂਚੀ ਹੈ ਤੇ ਜ਼ੁਬਾਨ ਗੁੜ ਵਾਂਗੂ ਮਿੱਠੀ। ਦਿਲ ਕਾਤੀ, ਗੁੜ ਵਾਤ, ਬੋਲੀ ਬੜੀ ਮਿੱਠੀ ਹੈ। ਬਾਬਾ ਜੀ ਨੇ ਆਖਿਆ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ, ਰਾਤ ਬਾਹਰੋਂ ਤੇ ਚਾਨਣ ਪ੍ਰਤੀਕ ਹੁੰਦਾ ਏ ਪਰ ਅੰਦਰ ਹਨੇਰਾ ਹੈ। ਬਾਹਰ ਵਿਖਾਵਾ ਹੈ ਧਰਮੀ ਹੋਣ ਦਾ ਪਰ ਅੰਦਰੋਂ ਹਨੇਰਾ ਛਾਇਆ ਹੋਇਆ, ਅੰਦਰੋਂ ਬੰਦਾ ਪੀੜਿਆ ਜਾ ਰਿਹਾ ਮੰਦੇ ਅਮਲਾਂ ਵਿੱਚ। ਤੋ ਗੁਰੂ ਕਿਰਪਾ ਕਰੇ, ਇਹ ਸੀ ਸ਼ੇਖ ਫਰੀਦ ਸਾਹਿਬ ਦੇ ਦੋ ਸਲੋਕਾਂ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰਿਆਂ ਦਾ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ, ਬੀੜ ਬਾਬਾ ਬੁੱਢਾ ਸਾਹਿਬ ਵਾਲਿਆਂ ਦੇ ਜੱਥੇ ਨੂੰ ਸਰਵਣ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਉ ਨਿਧਿ ਆਵੈ ਧਾਏ ਸਭ ਥਈ ਹੋਏ ਸਹਾਏ ਸਭ ਥਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਚਿੰਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ

ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਰੱਖ ਆਪ, ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ, ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ,

ਟੁੱਟਿਆਂ ਦੀ ਉਹ ਟੁੰਨੇ ਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਪਿਤਾ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਂ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਹੋਏ ਦੀਵਾਨਾਂ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਦਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ 'ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਘਰਾਂ ਵਿੱਚ ਸੁੱਖਾਂ ਦਾ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਰੋਗਤਾ ਚੜ੍ਹਦੀ ਕਲਾ ਨਾਮਦਾਨ ਸੁਣਾਉਂਦੀਆਂ ਦਾਤਾਂ ਬਖਸ਼ਣੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਮਿਹਰ ਕਰਕੇ ਬਖਸ਼ਣਾ ਸੇਵਕਾਂ ਦੇ ਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁਲਚੁੱਕ ਮਾਫ਼ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ ਜਿਨ ਮਿਲਿਆ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੁਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ

ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ, ਹਮ ਅਵਗੁਣ ਪਰੇਕ ਗੁਣ ਨਾਹੀਂ, ਅੰਮ੍ਰਿਤ ਛਾਰ ਬਿਖੈ ਬਿਖ ਖਾਈ, ਮਾਇਆ ਮੋਹ ਪਰਮ ਪੈ ਭੁਲੇ, ਸਤਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਗੁਰੂ ਸਾਹਿਬ ਜੀ ਦੀ ਰਹਿਮਤ ਦੇ ਸਦਕਾ ਸਜੇ ਹੋਏ ਦਰਬਾਰ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਸੀ। ਜੁੜਮਿਲ ਬੈਠੇ ਸੋ ਆਪ ਜੀ ਧੰਨਵਾਦ ਹੈ। ਗੁਰੂ ਸਵਾਰਿਆਂ ਦੇ ਸਤਿਕਾਰ ਜੋ ਕੀਰਤਨੀ ਜਥੇ ਦਾ ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਸਨ, ਜਥੇ ਦਾ ਧੰਨਵਾਦ। ਗੁਰੂ ਚਰਨਾਂ ਵਿੱਚ ਦਮਨ ਦੀ ਸਮਾਪਤੀ ਦੀ ਅਰਦਾਸ ਹੋਈ ਹੈ। ਪਾਵਨ ਮੁੱਖ ਵਾਹ ਗੁਰੂ ਸਾਹਿਬ ਜੀ ਨੇ ਬਖਸ਼ਿਆ ਜੋ ਆਪ ਜੀ ਨੇ ਸਰਵਣ ਕੀਤਾ ਹੈ, ਪਰ ਸੱਚੇ ਪਾਤਸ਼ਾਹ ਮਿਹਰ ਕਰਨ ਬਖਸ਼ਿਆ ਪਾਵਨ ਉਤੇ ਸਾਡੀ ਸਭ ਦੀ ਜ਼ਿੰਦਗੀ ਦਾ ਜੀਵਨ ਦਾ ਆਧਾਰ ਬਣੇ, ਗੁਰੂ ਚਰਨਾਂ ਵਿੱਚ ਅਰਦਾਸ ਹੈ। ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ, ਸਮਾਪਤੀ ਹੈ। ਕੜਾ ਪ੍ਰਸ਼ਾਦੀ ਦੇਗ ਦਾ ਵਰਤਾਰਾ ਹੋ ਰਿਹਾ। ਅੱਜ ਸ਼ਾਮ ਦੇ ਦੀਵਾਨਾਂ ਦੀ ਸੇਵਾ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ ਬੈਨੀਪਲ ਪਰਿਵਾਰ ਵੱਲੋਂ ਕਰਵਾਈਆਂ ਜਾ ਰਹੀਆਂ ਨੇ। ਤੋ ਆਈ ਹੋਈ ਸੰਗਤ ਦੀ ਸੇਵਾ ਗੁਰੂ ਕੇ ਲੰਗਰਾਂ ਦੁਆਰਾ ਸੇਵਕ ਪਿਆਰਿਆਂ ਵੱਲੋਂ, ਗੁਰੂ ਪਿਆਰਿਆਂ ਵੱਲੋਂ ਕੀਤੀ ਜਾ ਰਹੀ ਹੈ। ਸਾਰੀ ਸੰਗਤ ਨੇ ਕੜਾ ਪ੍ਰਸ਼ਾਦ ਲੈਣ ਤੋਂ ਉਪਰੰਤ ਸਭ ਨੇ ਲੰਗਰ ਪਾਣੀ, ਜਲ ਪਾਣੀ ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਾਰੀਆਂ ਸੰਗਤਾਂ ਦਾ ਧੰਨਵਾਦ। ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੁਕ ਕੇ ਕੀਤੀ ਜਾਏਗੀ। ਤੋ ਕੜਾ ਪ੍ਰਸ਼ਾਦ ਦਾ ਗੱਫਾ ਲੈਣ ਤੋਂ ਉਪਰੰਤ ਲੰਗਰ ਪਾਣੀ ਸਾਰੀ ਸੰਗਤ ਨੇ ਛੱਕ ਕੇ ਜਾਣਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ, ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਤੇ ਨਾਮ ਕਰ ਆਪਣੇ ਚਿਹਰੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਵਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਧੰਨ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਜੇ ਲੋੜੈ ਵਰ ਬਾਲੜੀਏ, ਤਾਂ ਗੁਰਚਰਣੀ ਚਿਤ ਲਾਏ ਰਾਮ। ਸਦਾ ਹੋਵੇ ਸੁਹਾਗਣੀ, ਹਰ ਜੀਉ ਮਰੈ ਨਾ ਜਾਏ ਰਾਮ। ਜੇ ਲੋੜੈ ਵਰ ਬਾਲੜੀਏ, ਤਾਂ ਗੁਰਚਰਣੀ ਚਿਤ ਲਾਏ ਰਾਮ। ਸਦਾ ਹੋਵੇ ਸੁਹਾਗਣੀ, ਹਰ ਜੀਉ ਮਰੈ ਨਾ ਜਾਏ ਰਾਮ। ਹਰ ਜੀਉ ਮਰੈ ਨਾ ਜਾਏ, ਗੁਰ ਕੈ ਸਹਿਜ ਸੁਭਾਏ। ਸਾ ਧਨ ਕੰਤ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ। ਗੁਰ ਕੈ

ਵਿੱਚੋਂ ਮੋਹ ਚੁਕਾਇਆ ਚਾ ਹਰ ਪਾਇਆ ਹਰ ਕਾਮਣ ਮਨ ਪਾਣੀ ਆਨ ਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇ ਧੀ ਚਿਤ ਲਾਇਆ ਕਾਮਣ ਮਨ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰੱਖਿਆ ਉਰ ਤਾਰੇ ਰਾਮ

ਭਾਈ ਰੇ ਮੈਲ ਨਾਹੀਂ ਨਿਰਮਲ ਜਲ ਨਹਾਏ, ਨਿਰਮਲ ਸੱਚ ਆਏ ਕਿ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ। ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ, ਰਵ ਸਸ ਦੀਪ ਅਨੂਪ ਜੋਤ ਤ੍ਰਿਪਵਨ ਜੋਤ ਅਪਾਰ। ਹਾਟ ਪੱਟਣ ਗੜ ਕੋਠੜੀ ਸੱਚ ਸੌਦਾ ਵਾਪਾਰ, ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਭਾਏ, ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ। ਐਸਾ ਸਤਿਗੁਰ ਜੇ ਮਿਲੈ ਤਾਂ ਸਜਲੇ ਮਿਲਾਏ, ਕਸ ਕਸ ਵੱਟੀ ਲਾਈਏ ਪਰਖੈ ਹਿਤ ਚਿਤ ਲਾਏ। ਖੋਟੇ ਠੌਰ ਨਾ ਪਾਏ ਨੀ ਖਰੇ ਖਜ਼ਾਨੇ ਪਾਏ, ਆਸਿਆਂ ਦੇਸ਼ਾ ਦੂਰ ਕਰ ਇਉਂ ਮਲ ਜਾਏ ਸਮਾਏ, ਸੁਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਈ। ਸੁਖੈ ਕਉ ਦੁਖੀ ਅਗਲਾ ਮਨ ਮੁਖ ਬੂਝ ਨਾ ਹੋਏ, ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਏ। ਬੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸ, ਮੁਨ ਜਨ ਸੇਵਕ ਸਾਧਕਾਂ ਨਾਮ ਰਤੇ ਗੁਣਦਾਸ, ਸੱਚ ਰਤੇ ਸੇ ਜਿਣ ਗਏ ਹੌਂਸਦ ਬਲਿਹਾਰੇ ਜਾਸ। ਚੌ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ, ਭਗਤੀ ਪਾਏ ਵਿਹੁਣਿਆ ਮੂੰਹ ਕਾਲਾ ਪਤ ਖੋਏ, ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ। ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ, ਆਪ ਪਛਾਣੇ ਘਰ ਵਸੈ ਹਉਮੈ ਤ੍ਰਿਸ਼ਨਾ ਜਾਏ, ਨਾਨਕ ਨਿਰਮਲੀ ਉਜਲੇ ਜੋ ਰਾਤੇ ਹਰਨਾਏ, ਸ੍ਰੀ ਰਾਗ ਮਹਲਾ ਪਹਿਲਾ। ਸੋਹਣ

ਭਾਈ ਰੇ ਅਵਰ ਨਾਹੀ ਮੈਂ ਥਾਉ, ਮੈਂ ਤਨ ਨਾਮ ਨਿਧਨ ਹੈ, ਗੁਰ ਦੀਆ ਬਲ ਜਾਉ ਰਹਾਉ। ਗੁਰਮਤ ਪਤ ਸ਼ਾਬਾਸ਼ ਤਿਸ, ਤਿਸ ਕੈ ਸੰਗ ਮਿਲਾਓ, ਤਿਸ ਬਿਨ ਕੜੀ ਨਾ ਜੀਵਉ, ਬਿਨ ਨਾਮ ਮਰ ਜਾਉ।

ਲਾਹਾ ਮਿਲੇ ਰਜ਼ਾਇ। ਪੂੰਜੀ ਸਾਚੀ ਗੁਰ ਮਿਲੈ, ਨਾ ਤਿਸ ਤਿਲ ਨਾ ਤਮਾਏ। ਗੁਰਮੁਖ ਤੋਲ ਤੋਲਾਏ ਸੀ, ਸੱਚ ਤਰਾਜੀ ਤੋਲ। ਵਾਸਾ ਮਨਸਾ ਮੋਹਣੀ, ਗੁਰ ਠਾਕੀ ਸੱਚ ਬੋਲ। ਆਪ ਤੁਲਾਏ ਤੁਲਸੀ, ਪੂਰੇ ਪੂਰਾ ਤੋਲ। ਕਥਨੇ ਕਹਿਣ ਨਾ ਛੁੱਟੀਏ, ਨਾ ਪੜ ਪੁਸਤਕ ਭਾਰ। ਕਾਇਆ ਸੋਚ ਨਾ ਪਾਈਏ, ਬਿਨ ਹਰ ਭਗਤ ਪਿਆਰ। ਨਾਨਕ ਨਾਮ ਨਾ ਵਿਸਰੈ, ਮੇਲੇ ਗੁਰ ਕਰਤਾਰ। ਸਿਰ ਰਾਗ ਮਹਲਾ ਪਹਿਲਾ। ਸਤ

ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦ, ਵੇਦ ਵਿਆਸ ਕੋਈ ਰਾਉ। ਗਿਆਨ ਧਿਆਨ ਧੁਨ ਜਾਣੀਐ, ਅਕਥ ਕਹਾਵੇ ਸੋਏ।

ਇੱਕ ਤਿਲ ਪਿਆਰਾ ਵਿਸਰੈ, ਦੁਖ ਲਾਗੈ ਸੁਖ ਜਾਏ। ਜੀਵਾ ਜਲੋ ਜਲਾਵਣੀ, ਨਾਮ ਨਾ ਜਪੈ ਰਸਾਏ। ਘਟ ਬਿਨਸੈ ਦੁਖੀ ਅਗਲੋ, ਜੰਮ ਪਕੜੈ ਪਛਤਾਏ।

ਆਪੇ ਮੇਲ ਵਿਛੁਨਿਆ ਸੱਚ ਵਡਿਆਈ ਦੇ ਰੇਮਾ ਨੈਸੀ ਹਰਸਿਓ ਪ੍ਰੀਤ ਕਰ ਜੈਸੀ ਚਕਵੀ ਸੂਰ ਖਿਨ ਪਲਨੀ ਦਨਾ ਸੋਵਈ ਜਾਣੈ ਦੂਰ ਹਜ਼ੂਰ ਮਨ ਮੁਖ ਸੋਝੀ ਨਾ ਪਵੈ ਗੁਰਮੁਖ ਸਦਾ ਹਜ਼ੂਰ ਮਨਮੁਖ ਗਣਤ ਗਣਾ ਬਣੇ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇ ਨਾ ਤੁੱਟੈ ਚੇਸਤ ਗੁਰ ਭੇਟੈ ਸੋ ਹੋਏ ਗਿਆਨ ਪਦਾਰਥ ਪਾਈਐ ਤਿਰ ਭਵਨ ਸੋ ਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਕੜੀ ਕੇ ਮੋਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੈ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੈ ਹਉਮੈ ਮੈਲ ਨਾ ਜਾਏ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾਕਿਆ ਮਿਲੀਐ ਸ਼ਬਦ ਮਿਲੇ ਪਤੀਆਏ ਮਨ ਮੁਖ ਸੋਚੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਦਰ ਕਰੇ ਕਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹਲਾ ਪਹਿਲਾ।

ਨਾਨਕ ਸੱਚ ਨਾ ਵਿਸਰੈ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹਲਾ ਪਹਿਲਾ। ਤ੍ਰਿਸ਼ਨਾ ਮਾਇਆ ਮੋਹਣੇ ਸੁੱਤ ਬੰਦਪ ਕਰਨਾ।

ਘੜੀਏ ਸ਼ਬਦ ਵਿਗਾਸ ਆਪੇ ਪਰਖੈ ਪਾਰਖੂ ਪਵੇ ਖਜ਼ਾਨੈ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਏ ਕਹਿਣੇ ਹਾਥ ਨਾ ਲੱਭਈ ਸੱਚ ਟਿਕੈ ਪਤ ਪਾਏ ਗੁਰਮਤ ਤੂੰ ਸਾਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਜੇ ਤਨ ਨਾਮ ਨਾ ਪਾਵੇ ਤੇ ਤਨ ਹਉਮੈ ਵਾਦ ਗੁਰ ਬਿਨ ਗਿਆਨ ਨਾ ਪਾਈਏ ਵਿਖਿਆ ਦੂਜਾ ਸਾਧ ਬਿਨ ਗੁਣ ਕਾਮ ਨਾ ਆਵਈ ਮਾਇਆ ਫੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਏ ਮੂਹੇ ਮੋਹ ਚੋਟਾਂ ਖਾਏ ਅਵਗਣ ਬੱਧਾ ਮਾਰੀਏ ਛੂਟੇ ਗੁਰਮਤ ਨਾਏ ਸਰਬੇ ਥਾਈ ਇਕ ਤਿਉਂ ਜਿਉਂ ਪਾਵੇ ਤਿਉਂ ਰਾਖ ਗੁਰਮਤ ਸਾਚਾ ਮਨ ਵਸੈ ਨਾ ਭਲੋ ਪਤ ਸਾਖ ਹੋਮੈ ਰੂਪ ਗਵਾਈਏ ਸ਼ਬਦ ਸੱਚੇ ਸੱਚ ਪਾਖ

ਗੁਰਮੁਖ ਸ਼ਬਦ ਰੰਗਾਵਲੇ ਐਨ ਸਹਾ ਰਸ ਭੋਗ ਚਿਤ ਚੱਲੇ ਬਿਨ ਜਾਵਣੋ ਸਾਗਤ ਡੋਲ ਡੋਲਾਏ ਬਾਹਰ ਟੋਂਡ ਵੀ ਗੁੱਚੀਏ ਘਰ ਮੈਂ ਬਸ ਸੁਥਾਏ ਮਨ ਮੁਖ ਮੈਂ ਕਰਮ ਸੀ ਗੁਰਮੁਖ ਪੱਲੇ ਪਾਏ ਸਾਗਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਖਤ ਬਿੰਦ ਕਾਏ ਤਨੋ ਅਗਨੀ ਪਾਸ ਪਿਰਾਣ ਪਵਣੈ ਕੈ ਵਸ ਦੇਹੁਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਮੂਹਾਂ ਨਾ ਲੋੜੇ ਕੋਏ ਸੁਖ ਜੀਵਨ ਤਸੇ ਆਖੀਏ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਣੇ ਜਿਸ ਹਰ ਗੁਰ ਦਰਸ਼ਨਾ ਹੋਏ ਜਿਉਂ ਸੁਪਨੇ ਨਿਸ ਭੁੱਲੀਏ ਜਬ ਲਗਨ ਨਿੰਦਰਾ ਹੋਏ ਇਉਂ ਸਰਪਨ ਕੈ ਵਸ ਜੀੜਾ ਅੰਤਰੋਂ ਮੈਂ ਦੋਏ ਗੁਰਮਤ ਹੋਏ ਵਿਚਾਰੀਏ ਸੁਪਨਾ ਏ ਜਗ ਲੋਏ ਅਗਨ ਮਰੇ ਜਲ ਪਾਈਏ ਜਿਉਂ ਬਾਰਕ ਦੂਧੇ ਮਾਏ ਬਿਨ ਜਲ ਕਮਲ ਸੋ ਨਾ ਥੀਏ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਹਲਾ ਪਹਿਲਾ ਡੂੰਗਰ ਦੇਖ ਡਰਾਵਣੋ ਪੇਜੜੇ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤੇ ਤਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ

ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੇ, ਬ੍ਰਥਾ ਜਨਮ ਗਵਾਇਆ ਰਹਾਉ।

ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ ਪੇ ਜੜੇ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨ ਜਾਣੈ ਅੰਧੇ ਠੌਰ ਨ ਕਾਈ ਹਰ ਸੁਖ ਦਾਤਾ ਮਨੇ ਵਸਿਆ ਅੰਤ ਗਿਆ ਪਛਤਾਈ ਪੇ ਜੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅਨ ਦਿਨ ਭਗਤ ਕਰੈ ਦਿਨ ਰਾਤੀ ਹਉਮੈ ਮੋਹ ਚੁਕਾਇਆ ਜਿਸ ਸਿਉ ਰਤਾ ਤੈ ਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਪੌਲਾਇ ਗੁਰ ਸ਼ਬਦੀ ਵਿਚਾਰ ਸਤਿਗੁਰ ਸੇਵੈ ਸਹਿਜੀ ਉਪਜੇ ਹਉਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ਉਰ ਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹਉਮੈ ਦੁਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹਉ ਸਦ ਬਲਿਹਾਰੇ ਜਾਉ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰੇ ਆਪ ਨਾ ਜਾਏ ਹਰ ਜੀਵ ਭਗਤ ਵਿਛਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸ਼ੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹਲਾ ਤੀਜਾ ਹਉਮੈ ਕਰਮ ਕਮਾਮ ਦੇ ਜਮ ਡੰਡ ਲਗੇ ਤਿਨ ਆਏ ਜਿਸ ਗੁਰ ਸੇਵਨ ਸੇ ਉਭਰੇ ਹਰ ਸੇ ਤੀ ਲਿਵਲਾਏ ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੂਰਬ ਕਰਤੇ ਲਿਖਿਆ ਤਿਨ ਗੁਰਮਤ ਨਾਮ ਸਮਾਏ ਰਹਾਉ ਵਿਣ ਸਤਿਗੁਰ ਪ੍ਰਤੀਤ ਨ ਆਈਆ ਨਾਮ ਨ ਲਾਗੋ ਪਾਉ ਸੁਪਨੇ ਸੁਖ ਨ ਪਾਵਈ ਦੁਖ ਮੈਂ ਸਵੇ ਸਮਾਏ ਜੇ

ਬਿਰ ਲਾਇ ਬਿਨ ਗੁਰ ਮਹਿਲ ਨਾ ਚਾਪਈ ਨਾ ਅੰਮ੍ਰਿਤ ਫਲ ਪਾਏ ਗੁਰਮੁਖ ਬ੍ਰਹਮ ਹਰਿ ਆਵੜਾ ਸੱਚ ਸਹਿ ਸੁਭਾਏ ਸ਼ਾਖਾ ਤੀਨ ਨਿਵਾਰੀਆ ਇੱਕ ਸ਼ਬਦ ਲਿਵ ਲਾਇ ਅੰਮ੍ਰਿਤ ਫਲ ਹਰ ਇੱਕ ਹੈ ਆਪੇ ਦੇਖਵਾਏ ਮਨਮੁਖੂਬੇ ਸੁੱਖ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨ ਬੈਸੀਏ ਓਨਾ ਘਰ ਨਾ ਗਰਾਉ ਕੱਟੀਆਂ ਤੈ ਨਿਤ ਜਾਲੀਆਂ ਓਨਾ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਵਣੇ ਪੈ ਕਿਰਤ ਫਿਰਾਉ ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੈ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾ ਜਾਣੇ ਬਪੁੜੇ ਭੁੱਲੇ ਫਿਰੇ ਗਵਾਰ ਮਨ ਹੱਠ ਕਰਮ ਕਮਾਵੰਦੇ ਨਿਤ ਨਿਤ ਹੋਏ ਖੁਆਰ ਅੰਤਰ ਸ਼ਾਂਤ ਨ ਆਵਈ ਨਾ ਸੱਚ ਲੱਗੇ ਪਿਆਰ ਗੁਰਮੁਖੀਆਂ ਮੋਹ ਸੋਹਣੈ ਗੁਰ ਕੈ ਹਿਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸਿਆਰ ਆਏ ਸੇ ਪ੍ਰਵਾਨ ਹੈ ਸਭ ਕੋ ਲਕਾ ਕਰੇ ਉਧਾਰ ਸਭ ਨਦਰੀ ਕਰਮ ਕਰਮ ਕਮਾਵੰਦੇ ਨਦਰੀ ਬਾਹਰ ਨਾ ਕੋਏ ਜੈਸੇ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਾਲਾ ਤੀਜਾ ਗੁਰਮੁਖ ਨਾਮ ਧਿਆਈਏ ਮਨਮੁਖ ਬੂਝ ਨਾ ਪਾਏ ਗੁਰਮੁਖ ਸਦਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਏ ਸਹਿਜੇ ਰਹਿ ਸਮਾਏ ਭਾਈ ਰੇ ਦਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤ ਗੁਰ ਪਾਏ ਸਦਾ ਪਿਰ ਨੇ ਚਲ ਪਾਈਐ ਨਾ ਉਹ ਮਰੈ ਨਾ ਜਾਏ ਸ਼ਬਦ ਮਿਲੀ ਨਾ ਵਿਛੁੜੈ ਪਿਰ ਕਹਿ ਅੰਕ ਸਮਾਏ

வசமனையாய் மானரே நாம ஜப்போ சுகோயே குரு பூரா சாலாஹியே சஜ்மளே பிரபசோய ரஹாவும் பரம கயா பபகயா ஹர் சரணே சித்தலாய் குருமுக சப்த கமாயே ஹர் வச மனையாய் கர்மேள சாஜ சமாயே ஜமகால் ந சகய காய் நாம சிம்பா கபீர் ஜுலாஹா பூரே குர்த்தே கத் பாய் பிரம கே பேத்தே சப்த பசாணே ஹமே ஜாத் கவாய் ਸੋਰ ਨਾਰਤਨ ਕੀ ਬਾਣੀ ਗਾਵੈ ਕੋਈ ਨਾ ਮਿਟੇ ਪਾਈ ਦੈਂਤ ਪੁੱਤ ਕਰਮਕ ਧਰਮ ਕੇ ਸੰਜਮ ਨਾ ਪੜੈ ਦੂਜਾ ਭਾਉ ਨ ਜਾਣੈ ਸਤਿਗੁਰ ਭੇਟੇ ਨਿਰਮਲ ਹੋਵਾ ਅੰਧ ਨਾਮ ਵਖਾਣੈ ਏਕੋ ਪੜੈ ਏਕੋ ਨਾਮ ਬੂਝੈ ਦੂਜਾ ਵਰ ਨ ਜਾਣੈ ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਪੁਰਾਏ ਸਤਿਗੁਰ ਸੇਵੈ ਤਾਂ ਗਤ ਮਿਤ ਪਾਵੈ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਉਂ ਚਿੱਤ ਲਾਗੈ ਆਵਣ ਜਾਣ ਰਹਾਏ ਪੰਡਿਤ ਪੜ ਪੜਵਾਦ ਵਖਾਣ ਬਿਨ ਗੁਰ ਪਰਮ ਪੁਲਾਏ ਲੱਖ ਚੌਰਾਸੀ ਫੇਰ ਪਿਆ ਬਿਨ ਸ਼ਬਦੇ ਮੁਕਤ ਨਾ ਪਾਏ ਜਾਂ ਨਾ ਚੇਤੇ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਾਧ ਸੰਗਤ ਮੈਂ ਨਾ ਮਹਾਰੀ ਉਪਜੈ ਜਾਂ ਸਤਿਗੁਰ ਮਿਲੇ ਸੁਭਾਏ ਮੰਤਨ ਅਰਪੀ ਆਪ ਗਵਾਈ ਜਲਾਂ ਸਤਿਗੁਰ ਭਾਏ ਸਤਿਬਲਿਹਾਰੀ ਗੁਰੇ ਆਪਣੇ ਵਿਟੋਂ ਜੇ ਹਰ ਸੇਤੀ ਚਿੱਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭਨਾ ਕਟੇ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ ਪ੍ਰਭ ਨਿਕਟ ਵਸੈ ਸਭਨਾ ਕਾਟ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਭਾਵਨਾ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਅਤਿ ਸਤਿਕਾਰਯੋਗ ਸਤਸੰਗੀ ਜੀ ਨੂੰ ਵਡਭਾਗੇ ਜਿੱਥੇ ਆਪ ਜੀਆਂ ਨੇ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਦੇ ਰਾਹੀਂ ਪਾਵਨ ਬਾਣੀ ਦਾ ਆਨੰਦ ਮਾਣਿਆ ਸਮਾਂ ਹੈ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਦਾ ਸੇਵਾ ਨਿਭਾਉਣਗੇ ਭਾਈ ਹਰਜਿੰਦਰ ਸਿੰਘ ਜੀ ਵੀਰ ਆਓ ਤਿੰਨਾਂ ਦੇ ਜਥੇ ਪਾਸੋਂ ਆਸਾ ਕੀ ਵਾਰ ਪਾਵਨ ਬਾਣੀ ਦੇ ਕੀਰਤਨ ਸਰਵਣ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ ਆਪ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਾਤ ਹੈ ਹੋਮੈ ਕਰਮ ਕਮਾਏ ਹੋਮੈ ਇਹ ਬੰਦਨਾ ਫਿਰ ਫਿਰ ਜੋ ਨੀ ਪਾਏ ਹੋਮੈ ਕਿਥੋ ਪੁਜੈ ਕਿਤ ਸੰਜਮ ਜਾ ਕਿਤ ਸੰਜਮ ਹੈ ਜਾਏ।

ਜਿਸ ਨੂੰ ਤਾਂ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲੇ ਸੱਚ ਪਾਏ ਜਿਨ ਕਹਿ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾ

ਜਾਣੈ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ। ਹਰ ਕਾ ਨਾਮ ਅਨਵਸਾਏ, ਨਾਨਕ ਕਰਦਰ ਕਰੇ ਸੋ ਪਾਇਆ, ਸੰਦੇ ਸੇਤੇ ਨੇ ਕੇਵਲ। ਹਉ ਮੈਂ ਸ਼ਬਦ ਜਲਾਏ, ਪੌੜੀ ਭਗਤ ਰੇ ਮਨ ਭਾਵਦੇ।

0: ਮਿੱਠਾ ਕੂੜ ਮੱਖ ਕੂੜ ਬਹਿਪੂਰ ਨਾਨਕ ਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪ੍ਰਜਾਣੀਏ ਜਰ ਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹਸ਼ਾ ਤੋਏ ਸੱਚ ਤਾਂ ਪ੍ਰਜਾਣੀਏ ਜਾਂ ਸੱਚ ਧਰੇ ਪਿਆਰ।

0: ਜੋ ਕੁਛ ਕਰਨਾ ਸੋ ਕਰਿਆ ਮਹੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਸਰਵ ਸ਼ਬਦੰ ਏਕ ਸ਼ਬਦੰ।

ਅੱਠ ਸੱਠ ਤੀਰਥ ਜੇ ਨਾਵੇ ਉਤਰੈ ਨਾਹੀ ਮੈਲ। ਜਿਨ ਪਟੇ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ ਤਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋ ਵਿੱਚ।

ਧੰਨ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਂ ਅਨਦਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੁਣ ਯਾਰ ਹਮਾਰੇ ਸੱਜਣ

परम सम्मान योग जुग जुग अटल चवर शतर सिंहासन दे मालक वालिये को लालम सर्वरे कायनात बाणी के बोहित तन तन गुरु ग्रंथ साहिब महाराज सच्चे पातशाह जी तिन्हां दी पावन पवित्र मुबारक गोद अंदर जुड़ बैठे अते मीडिये दे राही घरां विच बैठ के साहिब जी दी पावन अमृतमई मुबारक बाणी नाल साझ बना रहे गुरु प्यारे गुरु सवारे अति सत्कारयोग सतसंगी जनों वडभागे हां जिथे आप जिया ने गुरु दर दे सत्कारत कीर्तनी जत्थे पासों नितनेम दे रूप विच शब्द चौंकी आसा की वार दे कीर्तन सरवण कीते ने सरबादे भले की अरदास उपरंत धन गुरु ग्रंथ साहिब महाराज सच्चे पातशाह जी ने जो पावन मुख वाक की दात बख्शिश कीती है पवित्र उपदेश आप संगता ने बड़े प्रेम अदब सत्कार सहित भाई साहब जी होरां पासों सरवण कीते हन। गरीब नवाज सतगुरु की बख्शिश मेहरमत नदरे करम साडे जीवां ते करदे ने गुरमत विचारां दी सांझ करन तो पहला कलगीधर स्वामी बादशाह दरवेश अमृत के दाते धन गुरु गोबिंद सिंह महाराज सच्चे पातशाह जी वल्लों बख्शिश कीती हुई पावन मुबारक गुरु फतेह नाल सांझ बनाइए आखो जी वाहिगुरु जी का खालसा वाहिगुरु जी की फतेह। अज दा ये पावन मुख वाक तीसरे पातशाह धन धन सतगुरु गुरु अमरदास महाराज जी की रसना तो उच्चारण किया होया राग सूही अंदर गुरु ग्रंथ साहब जी के पावन अंक नंबर 771 ते 772 उपर सुभायमान है क्योंकि ये संत स्वरूप शब्द है इस करके इस शब्द के कुल चार पदे ने लमेरा शब्द है और आप यतन करांगे नियत कीते गए समय विच रह के जितने भी पदों की जां बंदां दी विचार आपां रल मिल के कर सकीए। सब तो पहला असीं इस बात नू समझिए कि सूही राग और उस राग विच खास करके जो तीजे पातशाह महाराज की बाणी आती है तो समुचा ही राग किते ना किते कुड़माई दे शब्दां नाल सुहागण दे शब्दां नाल लावां दे शब्दां दे नाल भरिया पिया है। इस विच सानू जितनियां भी वनगियां पढ़न वास्ते मिलनगियां वह सारिया जीवात्मा ते परमात्मा दे सुमेल पति पत्नी दीआं उदाहरणां दे के मिलनगियां। जे थोड़ी जी गौ नाल असीं अज दे मुख वाक दीआं सतरां पढ़ीए ते महाराज कहिंदे ने जे लोड़े वर बालड़िए तां गुर चरणी चित लाए राम वी जे तूं सुहाग भाग वाली बनना चाहुंदी है ते गुरु दे नाल जुड़। और क्योंकि जो तीजे पातशाह महाराज की आप गल करते हैं गुरु अमरदास महाराज उन्होंने जीवन का एक अपना वड्डा तजर्बा है जो उन्होंने अपने जीवन के हंडाया कमाया वह शब्दों परोस के साड़ी झोली के पाया
ਔਰ ਅਕਸਰ ਹੀ ਤੀਜੇ ਪਾਤਸ਼ਾਹ ਮਹਾਰਾਜ ਜਦੋਂ ਸੁਹਾਗਣ ਦੇ ਰਿਸ਼ਤੇ ਦੀ ਗੱਲ ਕਰਨਗੇ ਤੇ ਕਹਿਣਗੇ ਧੰਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ ਸੂਹੇ ਕੀ ਵਾਰ ਵਿੱਚ ਮਹਾਰਾਜ ਕਹਿਣਗੇ ਸੁਹਬ ਤਾਂ ਸੁਹਾਗਣੀ ਜਾਂ ਮੰਨ ਲੈ ਸੱਚ ਨਾਉ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀਂ ਥਾਉ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਅਹਿਨਸ ਲਾਗੇ ਪਾਓ ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ ਅੰਦਰ ਸੱਚ ਮੁੱਖ ਉਜੜਾ ਖਸਮੈ ਮਾਹੇ ਸਮਾਏ ਤੂੰ ਗੁਰੂ ਅਮਰਦਾਸ ਮਹਾਰਾਜ ਅੱਜ ਦੇ ਇਸ ਪਾਵਨ ਮੁੱਖ ਵਾਕ ਵਿੱਚ ਬਖਸ਼ਿਸ਼ ਕਰਦੇ ਨੇ ਸੂਹੀ ਮਹੱਲਾ ਤੀਜਾ ਜੇ ਲੋੜੈ ਵਰ ਬਾਲੜੀਏ ਤਾਂ ਗੁਰ ਚਰਣੀ ਚਿੱਤ ਲਾਏ ਰਾਮ ਸ਼ਬਦ ਵਿੱਚ ਜਿੱਥੇ ਵੀ ਜੇ ਸ਼ਬਦ ਆਏਗਾ ਇਹਨੂੰ ਆਪਾਂ ਕਹਿ ਦਿੰਦੇ ਕੰਡੀਸ਼ਨ ਵਾਚਕ ਸ਼ਬਦ ਹੈ ਕੰਡੀਸ਼ਨ ਵਾਚਕ ਇਨ ਦਾ ਸੈਂਸ ਭੇਦ ਤੇ ਕੁਝ ਸ਼ਰਤਾਂ ਲਾਗੂ ਨੇ ਜੇ ਅਸੀਂ ਉਸ ਕੰਡੀਸ਼ਨ ਨੂੰ ਉਸ ਸ਼ਰਤ ਨੂੰ ਪੂਰੀਆਂ ਕਰਾਂਗੇ ਤੇ ਫਿਰ ਸਾਨੂੰ ਉਸ ਮਕਸਦ ਦੀ ਉਸ ਵਸਤੂ ਦੀ ਜਿਹੜੀ ਪ੍ਰਾਪਤੀ ਹੈ ਉਹ ਹੋ ਸਕਦੀ ਹੈ ਜਿਵੇਂ ਆਪਾਂ ਬੱਚੇ ਨੂੰ ਕਹਿ ਦੇਈਏ ਵੀ ਜੇ ਤੂੰ ਇਗਜ਼ਾਮ ਦੇ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਣਾ ਚਾਹੁੰਦਾ ਹੈ ਜੇ ਤੂੰ ਚੰਗੇ ਨੰਬਰ ਲੈ ਕੇ ਪਾਸ ਹੋਣਾ ਚਾਹੁੰਦਾ ਉਹ ਕਹਿੰਦਾ ਮੈਨੂੰ ਕੀ ਕਰਨਾ ਪਏਗਾ ਤੈਨੂੰ ਹਾਰਡਵਰਕ ਕਰਨਾ ਪਏਗਾ ਜੇ ਤੂੰ ਹਾਰਡਵਰਕ ਕਰੇਗਾ ਤੇਰੇ ਨੰਬਰ ਚੰਗੇ ਹੋਣਗੇ ਜਾਂ ਇਸ ਨੂੰ ਥੋੜ੍ਹਾ ਜਿਹਾ ਦੂਜੇ ਤਰੀਕੇ ਨਾਲ ਵਿਚਾਰ ਕੇ ਵੇਖੀਏ ਜੇ ਮੈਂ ਚੰਗੀ ਖੁਰਾਕ ਖਾਵਾਂਗਾ ਚੰਗਾ ਭੋਜਨ ਲਵਾਂਗਾ ਜੇ ਮੈਂ ਜੰਕ ਫੂਡ ਤੋਂ ਬਚਾਂਗਾ ਤੇ ਕੀ ਹੋਏਗਾ ਕਹਿਣ ਲੱਗੇ ਫਿਰ ਤੈਨੂੰ ਜਿਹੜੇ ਹੈਲਥ ਦੇ ਇਸ਼ੂ ਆ ਇਹ ਨਹੀਂ ਆਉਣਗੇ ਤੂੰ ਹੈਲਦੀ ਹੋਏਗਾ ਤੇਰਾ ਸਵਾਸਥ ਠੀਕ ਰਹੇਗਾ ਤੇਰੀ ਸਿਹਤ ਠੀਕ ਰਹੇਗੀ ਕੰਡੀਸ਼ਨ ਹੈ ਪਰ ਕਦੋਂ ਰਹੇਗੀ ਜੇ ਤੂੰ ਚੰਗੀ ਖੁਰਾਕ ਖਾਏਗਾ ਜੇ ਤੂੰ ਮਿਹਨਤ ਕਰੇਗਾ ਜੇ ਤੂੰ ਕਸਰਤ ਕਰੇਗਾ ਤੇ ਤੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਜੇ ਗੁਰ ਚਰਣੀ ਚਿੱਤ ਲਾਏ ਰਾਮ ਜੇ ਤੂੰ ਗੁਰੂ ਦੇ ਚਰਨ ਨਾਲ ਆਪਣਾ ਚਿੱਤ ਜੋੜ ਲਵੇਂ ਤੇ ਕੀ ਹੋਏਗਾ ਕਹਿੰਦੇ ਜਿਸ ਵਰ ਨੂੰ ਜਿਸ ਸੁਹਾਗ ਨੂੰ ਤੂੰ ਲੋੜ ਰਿਹਾ ਹੈ ਨਾ ਉਹ ਤੈਨੂੰ ਮਿਲੇਗਾ ਅਸੀਂ ਆਹ ਪਿੰਡਾਂ 'ਚ ਵਿਚਰਨ ਵਾਲੇ ਲੋਕ ਹਾਂ ਜੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਵਿਚਰਨਾ ਤੇ ਕਿਸੇ ਨੂੰ ਉਹਦਾ ਟੀਚਾ ਉਹਦਾ ਏਮ ਪ੍ਰਾਪਤ ਕਰਨ ਵਾਸਤੇ ਲਕਸ਼ ਪ੍ਰਾਪਤ ਕਰਨ ਵਾਸਤੇ ਕਹਿਣਾ ਤੇ ਉਹਨੂੰ ਕਹਿਣਾ ਤੂੰ ਚੰਗੇ ਕਰਮ ਕਰਿਆ ਕਰ ਤੂੰ ਦਾਨ ਪੁੰਨ ਕਰਿਆ ਕਰ ਤੂੰ ਸਾਧੂ ਮਹਾਤਮਾ ਦੀ ਸੇਵਾ ਕਰਿਆ ਕਰ ਤੂੰ ਕਦੇ ਕਿਸੇ ਨੂੰ ਮਾੜਾ ਨਾ ਬੋਲਿਆ ਕਰ ਕਿਉਂ ਕਿਉਂਕਿ ਉਹ ਤੈਨੂੰ ਵਰ ਦੇਣਗੇ ਦੋ ਸ਼ਬਦ ਸੀ ਇੱਕ ਵਰ ਤੇ ਇੱਕ ਸਰਾਪ ਤੈਨੂੰ ਵਰ ਦੇਣਗੇ ਉਹ ਜਿਹੜੀ ਤੇਰੀ ਵਿਸ਼ ਹੈ ਨਾ ਉਹ ਅਕੰਪਲਿਸ਼ ਹੋਏਗੀ ਉਹ ਫੁੱਲਫਿਲ ਹੋਏਗੀ ਤੇਰੇ ਡਰੀਮ ਫੁੱਲਫਿਲ ਹੋਣਗੇ ਤੋ ਬਾਬਾ ਜੀ ਕਹਿੰਦੇ ਨੇ ਉਹ ਜਿਹੜਾ ਅਸਲ ਵਰ ਆ ਨਾ ਵਰ ਸਰਾਪ ਤੋਂ ਉੱਤੇ ਵਾਲਾ ਵਰ ਜਿਹੜਾ ਆ ਅਕਾਲ ਪੁਰਖ ਵਾਹਿਗੁਰੂ ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਵਰ ਦੇ ਨਾਲ ਜਿਹੜਾ ਸਾਰਿਆਂ ਦੀ ਮਨੋਕਾਮਨਾ ਪੂਰੀ ਕਰਦਾ ਹੈ ਜਿਹੜਾ ਸਾਰਿਆਂ ਦੀਆਂ ਜਿਹੜੀਆਂ ਵਿਸ਼ ਆ ਉਹ ਪੂਰੀਆਂ ਕਰਦਾ ਹੈ ਡਿਮਾਂਡਸ ਪੂਰੀਆਂ ਕਰਦਾ ਆ ਉਹਦੇ ਨਾਲ ਜੁੜਨ ਵਾਸਤੇ ਫਿਰ ਬੰਦੇ ਨੂੰ ਹਾਇਰ ਲੈਵਲ ਦੇ ਥੋਟ ਨਾਲ ਜੁੜਨਾ ਪੈਂਦਾ ਹੈ ਤੇ ਉਹ ਆ ਗੁਰੂ ਜੇ ਲੋੜੈ ਵਰ ਬਾਲੜੀਏ ਤਾਂ ਗੁਰ ਚਰਣੀ ਚਿੱਤ ਲਾਏ ਰਾਮ ਇਹ ਚਿੱਤ ਕਿਹੜਾ ਹੈ ਜਿਸ ਨੂੰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਤ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ ਚਿੱਤ ਲਾਉਣਾ ਚਿੱਤ ਕੀ ਹੈ ਜਿੱਥੇ ਸਾਡਾ ਚਿੱਤ ਲੱਗਦਾ ਹੈ ਉੱਥੇ ਸਾਡੀ ਮਿੱਤਰਤਾ ਦੀ ਸਾਂਝ ਕਾਇਮ ਹੋ ਜਾਂਦੀ ਸਾਂਝਾਂ ਤਿੰਨ ਤਰੀਕੇ ਦੀਆਂ ਇੱਕ ਫਿਜੀਕਲੀ ਸਾਂਝ ਸਰੀਰ ਦੀ ਸਰੀਰ ਨਾਲ ਸਾਂਝ ਹੈ ਔਰ ਜਿੱਥੇ ਸਰੀਰ ਦੀ ਸਰੀਰ ਨਾਲ ਸਾਂਝ ਹੋਏਗੀ ਉੱਥੇ ਕਾਮਨਾ ਹੋਏਗੀ ਉੱਥੇ ਵਾਸ਼ਨਾ ਹੋਏਗੀ ਜਿੱਥੇ ਮਨ ਦੀ ਮਨ ਨਾਲ ਸਾਂਝ ਹੋਏਗੀ ਉੱਥੇ ਪ੍ਰੇਮ ਹੋਏਗਾ ਤੇ ਤੀਜੀ ਸਾਂਝ ਹੈ ਜਦੋਂ ਮਨੁੱਖ ਦਾ ਚਿੱਤ ਜੀਵ ਆਤਮਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾਲ ਪਰਮਾਤਮਾ ਨਾਲ ਭੇਦ ਹੋ ਜਾਏ ਤੋ ਜਦੋਂ ਸਾਡਾ ਚਿੱਤ ਅਸੀਂ ਕਹਿੰਦੇ ਇੱਥੇ ਮੇਰੀ ਮਨ ਦੀ ਸਾਂਝ ਹੈ ਤੋ ਮਨ ਦੀ ਸਾਂਝ ਦਾ ਅਰਥ ਕੀ ਹੈ ਸਾਡੇ ਖਿਆਲ ਸਾਡੇ ਵਿਚਾਰਾਂ ਦੀ ਸਾਂਝ ਹੈ ਜਿੱਥੇ ਸਾਂਝ ਵਿਚਾਰਾਂ ਦੀ ਹੋਏਗੀ ਨਾ ਜਿੱਥੇ ਸਾਂਝ ਵਿਚਾਰਾਂ ਦੀ ਹੋਏਗੀ ਉੱਥੇ ਨੇੜਤਾ ਵੱਧਦੀ ਜਾਏਗੀ ਪਰ ਜਿੱਥੇ ਵਿਚਾਰਾਂ ਦੇ ਵਿੱਚ ਵੱਧ ਬਦੀ ਸਵਾਰਥ ਲੱਭ ਵਾਸ਼ਨਾਵਾਂ ਪ੍ਰਬਲ ਹੋਣਗੀਆਂ ਉੱਥੇ ਸਾਂਝ ਵਧੇਗੀ ਨੇ ਇਹ ਸਾਂਝ ਹੌਲੀ ਹੌਲੀ ਫਿੱਕੀ ਪੈਣੀ ਸ਼ੁਰੂ ਹੋ ਜਾਣੀ ਅਸੀਂ ਰਿਲੇਸ਼ਨ ਦੇ ਵਿੱਚ ਵੇਖਦੇ ਹਾਂ ਰਿਸ਼ਤਿਆਂ ਦੇ ਵਿੱਚ ਵੇਖਦੇ ਹਾਂ
ਜਿਹਦੀ ਗੱਲ ਸਤਿਗੁਰਾਂ ਨੇ ਚਾਰ ਲਾਵਾਂ ਦੇ ਪਾਠ ਅਸੀਂ ਪੇਜ ਨੰਬਰ 771 ਅਤੇ 772 ਦੇ ਉੱਤੇ ਇਸ ਮੁੱਖ ਵਾਕ ਦੀ ਵਿਚਾਰ ਕਰ ਰਹੇ ਹਾਂ। ਇਸ ਤੋਂ ਅਗਲੇ ਪੱਤਰੇ 'ਤੇ ਪੜ੍ਹੋ, ਚਾਰ ਲਾਵਾਂ ਦਾ ਪਾਠ। ਤੋ ਯਾਨੀ ਕਿ ਗੁਰੂ ਸਾਹਿਬ ਸਾਨੂੰ ਉਸ ਪਾਸੇ ਵੱਲ ਨੂੰ ਸਫ਼ਰ ਕਰਨ ਵਾਸਤੇ ਪ੍ਰੇਰਿਤ ਕਰਦੇ ਨੇ, ਅਤੇ ਜਿਉਂ ਜਿਉਂ ਅਸੀਂ ਸਫ਼ਰ ਕਰਦੇ ਜਾਂਦੇ ਹਾਂ, ਚੇਤੇ 'ਚ ਰੱਖਣਾ ਗੁਰਬਾਣੀ ਇੱਕ ਪੌੜੀ ਦੀ ਨਿਆਈ ਹੈ। ਅਸੀਂ ਪੌੜੀ ਦਰ ਪੌੜੀ ਆਪਣਾ ਪੈਰ ਰੱਖਦੇ ਜਾਂਦੇ ਹਾਂ ਅਤੇ ਸਫ਼ਰ ਤੈਅ ਕਰਦੇ ਜਾਂਦੇ। ਸਤਿਗੁਰੂ ਕਹਿੰਦੇ ਜਿੱਥੇ ਵੀ ਮਨੁੱਖ ਦੇ ਰਿਸ਼ਤੇ ਦੇ ਵਿੱਚ ਸਵਾਰਥ ਹੋਏਗਾ, ਬਦੀ ਹੋਏਗੀ, ਲੱਭ ਹੋਏਗਾ, ਵਾਸ਼ਨਾਵਾਂ ਹੋਣਗੀਆਂ, ਉਹ ਰਿਸ਼ਤੇ ਲੰਮੇ ਸਮੇਂ ਤੱਕ ਨਿਭ ਨਹੀਂ ਸਕਦੇ। ਗੁਰੂ ਅਮਰਦਾਸ ਮਹਾਰਾਜ ਨੇ, ਬਾਬਾ ਸ਼ੇਖ ਫਰੀਦ ਸਾਹਿਬ ਨੇ ਖਾਸ ਕਰਕੇ ਜਦੋਂ ਆਪਣੀ ਬਾਣੀ ਦੇ ਵਿੱਚ ਆਖਿਆ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿੱਤ ਵਸ ਆਵੇ ਕੰਤ। ਫਿਰ ਆਖਿਆ ਨਿਮਣ ਸੋ ਅੱਖਰ। ਰਿਸ਼ਤੇ ਦੇ ਵਿੱਚ ਨਿਮਰਤਾ ਚਾਹੀਦੀ ਆ, ਹੰਕਾਰ ਨਹੀਂ ਚਾਹੀਦਾ, ਨਿਮਰਤਾ ਦੇ ਨਾਲ ਨਿਭਣਾ ਹੈ ਰਿਸ਼ਤਾ। ਫਿਰ ਭਾਵੇਂ ਉਹ ਪਤੀ ਪਤਨੀ ਦਾ ਰਿਸ਼ਤਾ ਹੋਵੇ ਅਤੇ ਸਿੱਖ ਅਤੇ ਗੁਰੂ ਦਾ ਰਿਸ਼ਤਾ। ਜੇ ਮੈਂ ਗੁਰੂ ਨੂੰ ਆਣ ਕੇ ਆਖਾਂ ਮਹਾਰਾਜ ਮੈਂ ਤਾਂ ਡਾਕਟਰ ਹਾਂ, ਮੈਂ ਤਾਂ ਇੰਜੀਨੀਅਰ ਹਾਂ, ਮੈਂ ਤਾਂ ਬੜਾ ਵੱਡਾ ਸਿੱਖ ਹਾਂ, ਮੈਂ ਤਾਂ ਬ੍ਰਹਮ ਗਿਆਨੀ ਹਾਂ, ਪੂਰਨ ਬ੍ਰਹਮ ਗਿਆਨੀ, ਗੁਰੂ ਕਹਿੰਦਾ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਇੱਥੇ ਇਹਨਾਂ ਚੀਜ਼ਾਂ ਦੀ ਕੋਈ ਵਕਤ ਨਹੀਂ ਹੈਗੀ, ਇੱਥੇ ਤੈਨੂੰ ਬਹੁਤ ਨੀਵਾਂ ਅਤੇ ਨਿਮਾਣੇਪਣ ਦੇ ਨਾਲ ਆਉਣਾ ਪਏਗਾ। ਨਿਮਣ ਸੋ ਅੱਖਰ ਖਵਣ ਗੁਣ, ਅਤੇ ਦੂਜਾ ਗੁਣ ਕੀ ਹੈ ਜੀ, ਖਿਮਾ ਦੇ ਧਾਰਨੀ ਹੋਣਾ, ਅਤੇ ਤੀਜਾ ਗੁਣ ਹੈ ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਰਿਸ਼ਤੇ ਦੇ ਵਿੱਚ ਜਿਹੜੀ ਐਡਜਸਟਮੈਂਟ ਆ, ਇਹ ਤੋਂ ਬਿਨਾਂ ਨਹੀਂ ਹੋ ਸਕਦਾ। ਮੈਂ ਅਕਸਰ ਬੇਨਤੀ ਕਰਦਾ, ਦੋ ਚੀਜ਼ਾਂ ਦਾ ਧਿਆਨ ਦਿਓ। ਇੱਕ ਹੁੰਦਾ ਵੀ ਕਈ ਵਾਰ ਨਾ ਸਾਡੇ ਕਿਸੇ ਨਾਲ ਵਿਚਾਰ ਮੇਲ ਨਹੀਂ ਖਾਂਦੇ, ਵਿਚਾਰਾਂ ਦਾ ਤਾਲਮੇਲ ਠੀਕ ਨਹੀਂ, ਮੈਂ ਕੋਈ ਹੋਰ ਖਿਆਲ ਰੱਖਦਾ ਹਾਂ, ਕੋਈ ਹੋਰ ਵਿਚਾਰ ਰੱਖਦਾ ਹਾਂ, ਜਿਹੜਾ ਮੇਰਾ ਲਾਈਫ ਪਾਰਟਨਰ ਆ, ਜੀਵਨ ਸਾਥੀ ਆ, ਜਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਆ ਜਿਹਦੇ ਨਾਲ ਅਸੀਂ ਰਹਿ ਰਹੇ ਹਾਂ, ਉਹ ਕਿਸੇ ਹੋਰ ਵਿਚਾਰਾਂ ਦਾ ਤਾਰ ਨਹੀਂ। ਪਰ ਕਈ ਵਾਰ ਵਖਰੇਵੇਂ ਵਿਚਾਰਾਂ ਦੇ ਨਹੀਂ ਬਲਕਿ ਵਖਰੇਵੇਂ ਸੁਭਾਵਾਂ ਦੇ ਹੁੰਦੇ ਆ, ਉਸ ਨੂੰ ਅਸੀਂ ਡਿਪਲੋਮੈਟਿਕ ਭਾਸ਼ਾ ਦੇ ਵਿੱਚ ਕਹਿ ਦਿੰਦੇ ਹਾਂ ਪਰਸਨੈਲਿਟੀ ਕਲੈਸ਼। ਵੀ ਬੰਦੇ ਦੇ ਵਿਚਾਰ ਵੀ ਠੀਕ ਸੀ, ਜਿੱਦਾਂ ਦੇ ਵਿਚਾਰਾਂ ਦਾ ਮੈਂ ਧਾਰਨੀ ਆ, ਉਹਦੇ ਵਿਚਾਰ ਐਗਜੈਕਟਲੀ ਉਦਾਂ ਦੇ, ਜਿਵੇਂ ਦੀ ਮੇਰੀ ਥਿੰਕਿੰਗ ਆ ਉਹਦੀ ਵੀ ਉਦਾਂ ਦੀ ਆ, ਜਿਹੜੇ ਕੰਮ ਮੈਂ ਕਰਨੇ ਪਸੰਦ ਕਰਦਾ ਆ ਉਹ ਵੀ ਉਹੀ ਕਰਦਾ ਆ, ਪਰ ਫਿਰ ਵੀ ਮੈਨੂੰ ਉਹਦੇ ਵਿਚਾਰ, ਉਹਦੀ ਥਿੰਕਿੰਗ ਅਤੇ ਉਹਦੇ ਕੀਤੇ ਹੋਏ ਕੰਮ ਚੰਗੇ ਨਹੀਂ ਲੱਗਦੇ। ਕਿਉਂ? ਕਿਉਂਕਿ ਮੈਨੂੰ ਉਹ ਬੰਦਾ ਹੀ ਚੰਗਾ ਨਹੀਂ ਲੱਗਦਾ। ਇਹ ਕੀ ਸੀ? ਪਰਸਨੈਲਿਟੀ ਕਲੈਸ਼। ਉਦਾਂ ਠੀਕ ਆ ਸਾਰਾ ਕੁਝ, ਕਮੀ ਕੋਈ ਨਹੀਂ, ਪਰ ਕਿਉਂਕਿ ਮੈਨੂੰ ਬੰਦਾ ਨਹੀਂ ਚੰਗਾ ਲੱਗਦਾ, ਇਸ ਕਰਕੇ ਮੈਨੂੰ ਉਹਦੇ ਕੀਤੇ ਹੋਏ ਕੰਮ ਵੀ ਚੰਗੇ ਨਹੀਂ ਲੱਗਦੇ। ਹੁਣ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੁੱਛੇ, ਮਹਾਰਾਜ ਕੀ ਇੱਦਾਂ ਦੇ ਵਿਅਕਤੀਗਤ ਸੁਭਾਅ ਵਾਲੇ ਜਿਹੜੇ ਲੋਕ ਆ, ਜਿਹਨੂੰ ਜਿਹੜੇ ਪਰਸਨੈਲਿਟੀ ਕਲੈਸ਼, ਸ਼ਖਸੀ ਟਕਰਾਅ ਰੱਖਦੇ ਆ, ਵਿਚਾਰਾਂ ਦੀ ਸਾਂਝ ਨਹੀਂ ਹੈਗੀ, ਸੁਭਾਅ ਦੀ ਸਾਂਝ ਨਹੀਂ ਹੈਗੀ, ਕਿ ਉਹ ਵੀ ਇੱਕ ਛੱਤ ਥੱਲੇ ਇਕੱਠੇ ਰਹਿ ਸਕਦੇ ਆ? ਬਾਬਾ ਜੀ ਕਹਿੰਦੇ ਰਹਿ ਸਕਦੇ ਆ। ਕਿਵੇਂ ਰਹਿ ਸਕਦੇ? ਕਹਿੰਦੇ ਬਰਦਾਸ਼ਤ ਕਰਨ ਦਾ ਮਾਦਾ ਪੈਦਾ ਕਰ ਲਓ, ਬਰਦਾਸ਼ਤ ਕਰੋ। ਇੱਕ ਬੜੀ ਪਿਆਰੀ ਸਾਖੀ ਆ, ਮੈਂ ਤੁਹਾਡੇ ਨਾਲ ਸਾਂਝੀ ਕਰਦਾ ਟੂਕ ਮਾਤਰ ਕੇਵਲ, ਕਿਉਂਕਿ ਸ਼ਾਇਦ ਪਹਿਲਾਂ ਵੀ ਸਾਂਝੀ ਕੀਤੀ ਹੋਵੇ। ਕਲਗੀਧਰ ਸਿੰਘ ਸਾਹਿਬ ਮਹਾਰਾਜ ਨੂੰ ਜਿਸ ਵੇਲੇ ਬਹਾਦਰ ਸ਼ਾਹ ਨੇ ਆਗਰੇ ਦੇ ਪੁਰਾਣੇ ਰੈੱਡ ਫੋਰਟ ਲਾਲ ਕਿਲੇ 'ਚ ਮਹਾਰਾਜ ਨੂੰ ਅਨਿਮੰਤ੍ਰਿਤ ਭੇਜਿਆ, ਨਿਮੰਤਰਣ ਭੇਜਿਆ, ਮਹਾਰਾਜ ਨੂੰ ਨਿਮੰਤ੍ਰਿਤ ਕੀਤਾ, ਹਜ਼ੂਰ ਚਲੇ ਗਏ। ਉਹ ਜਿਹੜੀ ਖਾਸ ਵਿਧਾਨ ਸਭਾ ਸੀ ਜਿਸ ਵਿੱਚ ਚੰਗੇ ਅਤੇ ਚੋਣਵਾਂ ਮੰਤਰੀ ਮੰਡਲ ਬੈਠਦਾ ਸੀ, ਜਿਹਨੂੰ ਦੀਵਾਨੇ ਖਾਸ ਕਹਿੰਦੇ ਸਨ, ਕਲਗੀਧਰ ਸਿੰਘ ਸਾਹਿਬ ਮਹਾਰਾਜ ਨੂੰ ਉੱਚੇ ਗਦੇਲੇ 'ਤੇ ਬਿਠਾਇਆ ਅਤੇ ਬਹੁਤ ਕੀਮਤੀ ਥਾਲ ਮਹਾਰਾਜ ਨੂੰ ਭੇਟ ਕੀਤਾ ਗਿਆ, ਜਿਹਦੇ ਵਿੱਚ ਬੜੀ ਕੀਮਤੀ ਖਿਲਤ, ਪੁਸ਼ਾਕ, ਹੋਰ ਹੀਰੇ ਜਵਾਹਰਾਤ ਸਨ। ਹਜ਼ੂਰ ਕਲਗੀਧਰ ਮਹਾਰਾਜ ਨੇ ਆਪਣੇ ਕੋਮਲ ਦਸਤ ਨਾਲ ਉਸ ਨੂੰ ਛੋਹਿਆ, ਪਵਿੱਤਰ ਹੱਥਾਂ ਦੇ ਨਾਲ ਸੇਵਾਦਾਰ ਨੂੰ ਇਸ਼ਾਰਾ ਕੀਤਾ ਅਤੇ ਉਹ ਬਾਹਰ ਲੈ ਗਿਆ। ਕਾਜ਼ੀਆਂ ਨੇ ਇਤਰਾਜ਼ ਜ਼ਾਹਰ ਕੀਤਾ, ਕਹਿਣ ਲੱਗੇ ਜੀ ਸਾਡੇ ਦੀਵਾਨੇ ਖਾਸ ਦਾ ਇਹ ਪ੍ਰੋਟੋਕਾਲ ਹੈ, ਨਿਯਮ ਹੈ, ਵੀ ਜਿੱਥੇ ਜਿਹਨੂੰ ਵੀ ਬਾਦਸ਼ਾਹ ਖਿਲਤ ਭੇਟ ਕਰੇ ਉਹਨੂੰ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਅਤੇ ਪਹਿਨਣੀ ਪੈਂਦੀ ਹੈ, ਪਰ ਗੋਬਿੰਦ ਸਿੰਘ ਨੇ ਨਹੀਂ ਪਹਿਨੀ। ਬਹਾਦਰ ਸ਼ਾਹ ਨੇ ਕਾਜ਼ੀਆਂ ਨੂੰ ਸ਼ਾਂਤ ਹੋਣ ਵਾਸਤੇ ਆਖਿਆ ਅਤੇ ਕਿਹਾ ਸਾਡੇ ਪ੍ਰੋਟੋਕਾਲ ਆਮ ਦੁਨਿਆਵੀ ਬੰਦੇ 'ਤੇ ਲਾਗੂ ਹੁੰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਆਪ ਸੱਦਾ ਪੱਤਰ ਭੇਜਿਆ, ਇਹਨਾਂ 'ਤੇ ਸਾਡੇ ਨਿਯਮ ਲਾਗੂ ਨਹੀਂ ਹੁੰਦੇ। ਪਰ ਕਾਜ਼ੀਆਂ ਦੇ ਅੰਦਰ ਖਿੱਝ ਸੀ, ਚਿੜ ਸੀ। ਉਹ ਕਹਿੰਦੇ ਜੀ ਫਿਰ ਸਾਡੇ ਇੱਕ ਸਵਾਲ ਦਾ ਜਵਾਬ ਪੁੱਛ ਕੇ ਦਿਓ। ਬਹਾਦਰ ਸ਼ਾਹ ਕਲਗੀਧਰ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਮੈਂ ਚਾਹੁੰਦਾ ਨਹੀਂ ਵੀ ਇੱਦਾਂ ਦਾ ਸਵਾਲ ਦੀਵਾਨੇ ਖਾਸ ਵਿੱਚ ਪੁੱਛਿਆ ਜਾਏ, ਪਰ ਕਾਜ਼ੀਆਂ ਦੀ ਜਿਹੜੀ ਹੈ ਉਹ ਮਨਸ਼ਾ ਹੈ ਵੀ ਮਹਾਰਾਜ ਇਸ ਗੱਲ ਦਾ ਜਵਾਬ ਦੇਣ।
ਤੇ ਸਵਾਲ ਇਹਨਾਂ ਦਾ ਇਹ ਹੈ ਵੀ ਮਜ਼ਹਬ ਤੁਹਾਡਾ ਖੂਬ ਕਿ ਮਜ਼ਹਬ ਹਮਾਰਾ ਖੂਬ। ਹੁਣ ਜੇ ਮਹਾਰਾਜ ਉੱਥੇ ਇਹ ਜਵਾਬ ਦਿੰਦੇ ਆ ਵੀ ਮਜ਼ਹਬ ਹਮਾਰਾ ਖੂਬ ਤੇ ਸਰਾਸਰ ਉਹਨਾਂ ਦੇ ਦੀਵਾਨੇ ਖਾਸ ਵਿੱਚ ਖਲੋ ਕੇ ਤੇ ਉਹਨਾਂ ਦੇ ਮੂੰਹ ਦੇ ਉੱਤੇ ਉਹਨਾਂ ਦੀ ਬੇਇੱਜ਼ਤੀ ਹੋਏਗੀ, ਇਹ ਮਹਾਰਾਜ ਚਾਹੁੰਦੇ ਨੇ। ਕਿਉਂਕਿ ਸਤਿਗੁਰੂ ਜਾਣਦੇ ਆ ਵੀ ਕਾਜ਼ੀ ਜਿਹੜੀ ਮਨਸ਼ਾ ਦੇ ਵਿੱਚੋਂ ਸਵਾਲ ਕਰ ਰਹੇ ਉਹ ਮਨਸ਼ਾ ਠੀਕ ਨਹੀਂ, ਇਹ ਇਹੀ ਚਾਹੁੰਦੇ ਆ ਵੀ ਮੈਂ ਇੱਦਾਂ ਬੋਲਾਂ, ਮੈਂ ਇੱਦਾਂ ਬੋਲਣਾ ਨਹੀਂ। ਤੇ ਜੇ ਮੈਂ ਇਹ ਕਹਿੰਦਾ ਵੀ ਮਜ਼ਹਬ ਤੁਹਾਰਾ ਖੂਬ, ਇਹਨਾਂ ਦੀ ਵਡਿਆਈ ਕਰਦਾ ਹੈ, ਤੇ ਫਿਰ ਇਹ ਕਹਿਣਗੇ ਵੀ ਜੇ ਸਾਡਾ ਮਜ਼ਹਬ ਖੂਬ ਆ ਤੁਸੀਂ ਸਿੱਖੀ ਛੱਡ ਕੇ ਸਾਡੇ 'ਚ ਕਿਉਂ ਨਹੀਂ ਆ ਜਾਂਦੇ। ਦੋ ਟਕਰਾਅ ਆ, ਦੋ ਵਿਚਾਰਧਾਰਾਵਾਂ ਆ, ਪਰ ਇਹਨਾਂ ਵਿਚਾਰਧਾਰਾਵਾਂ ਦੇ ਵਿੱਚ ਵੀ ਕਿੱਦਾਂ ਐਡਜਸਟਮੈਂਟ ਕੀਤੀ ਜਾ ਸਕਦੀ ਆ। ਤੇ ਬਾਬਾ ਜੀ ਨੇ ਬੜੇ ਸਹਿਜ ਲਹਿਜੇ 'ਚ ਆਖਿਆ ਤੁਮਕੋ ਤੁਹਾਰਾ ਖੂਬ, ਹਮਕੋ ਹਮਾਰਾ ਖੂਬ। ਜਿੱਥੇ ਦੋ ਵਿਅਕਤੀ ਵਿਸ਼ੇਸ਼ਾਂ ਦੇ ਵਿਚਾਰ ਨਹੀਂ ਮਿਲਦੇ ਉੱਥੇ ਤੁਹਾਡੇ ਵਿਚਾਰ ਤੁਹਾਨੂੰ ਮੁਬਾਰਕ ਆ, ਮੇਰੇ ਮੈਨੂੰ ਮੁਬਾਰਕ ਆ, ਪਰ ਟਕਰਾਅ ਕੋਈ ਨਹੀਂ, ਆਪਾਂ ਇਕੱਠੇ ਰਹਿ ਸਕਦੇ। ਤੁਹਾਡੀ ਆਪਣੀ ਸੋਚ ਆ, ਮੇਰੀ ਸੋਚ ਦਾ ਆਪਣਾ ਦਾਇਰਾ ਆ, ਤੁਹਾਡਾ ਆਪਣਾ ਸੱਚਾ ਆ, ਮੇਰਾ ਆਪਣਾ ਸੱਚਾ ਆ, ਇਸ ਕਰਕੇ ਆਪਾਂ ਰਹਿ ਸਕਦੇ ਹਾਂ। ਜ਼ਰੂਰੀ ਨਹੀਂ ਵੀ ਇੱਕ ਦੂਜੇ ਦੇ ਵਿਚਾਰ ਇੱਕ ਦੂਜੇ ਉੱਤੇ ਥੋਪੇ ਜਾ ਸਕਣ। ਕਈ ਵਾਰ ਮੈਨੂੰ ਇੱਦਾਂ ਲੱਗਦਾ ਹੁੰਦਾ ਆ ਵੀ ਜਿਹੜਾ ਸਾਹਮਣੇ ਵਾਲਾ ਵਿਅਕਤੀ ਵਿਸ਼ੇਸ਼ ਆ ਇਹ ਗਲਤ ਤਰੀਕੇ ਨਾਲ ਗੱਲ ਕਰ ਰਿਹਾ ਆ ਜਾਂ ਗਲਤ ਬੋਲ ਰਿਹਾ ਆ ਜਾਂ ਇਹਦਾ ਵਿਚਾਰ ਠੀਕ ਨਹੀਂ, ਉਹ ਮੈਨੂੰ ਇਸ ਕਰਕੇ ਲੱਗ ਰਿਹਾ ਹੁੰਦਾ ਕਿਉਂਕਿ ਮੈਂ ਉਹਨੂੰ ਆਪਣੀ ਥਾਂ 'ਤੇ ਖਲੋ ਕੇ ਵੇਖ ਰਿਹਾ ਹੁੰਦਾ। ਜੇ ਮੈਂ ਐਟ ਦਾ ਸੇਮ ਟਾਈਮ ਉਹਨੂੰ ਉਸੇ ਬੰਦੇ ਦੀ ਥਾਂ 'ਤੇ ਖਲੋ ਕੇ ਵੇਖਾਂ ਫਿਰ ਮੈਨੂੰ ਉਹਦਾ ਵਿਚਾਰ ਠੀਕ ਅਤੇ ਆਪਣਾ ਗਲਤ ਲੱਗਣ ਲੱਗ ਪੈਣਾ। ਤੋ ਹਰ ਬੰਦੇ ਨੂੰ ਉਹਦੀ ਥਾਂ 'ਤੇ ਖਲੋ ਕੇ ਉਹਦੇ ਵਿਚਾਰ ਦੀ ਰਿਸਪੈਕਟ ਕਰੋ। ਤੋ ਬਾਬਾ ਜੀ ਕਹਿੰਦੇ ਨੇ ਉਹ ਜਿਹੜਾ ਹਾਇਰ ਲੈਵਲ ਦਾ ਥੋਟ ਆ ਉਹਦੇ ਨਾਲ ਜੋੜਨ, ਜੇ ਲੋੜੈ ਵਰ ਬਾਲੜੀਏ ਤਾਂ ਗੁਰ ਚਰਣੀ ਚਿੱਤ ਲਾਏ ਰਮ, ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਆਪਣਾ। ਕਿਉਂਕਿ ਜਿੱਥੇ ਚਿੱਤ ਜੁੜੇਗਾ, ਜਿੱਥੇ ਵਿਚਾਰਾਂ ਦੀ ਸਾਂਝ ਹੋਏਗੀ, ਜਿੱਥੇ ਵਿਚਾਰਾਂ ਵਿੱਚ ਬਦੀ ਨਹੀਂ ਹੋਏਗੀ, ਸਵਾਰਥ ਨਹੀਂ ਹੋਏਗਾ, ਰਿਸ਼ਤਾ ਉੱਥੇ ਨਿਭੇਗਾ। ਤਾਂ ਗੁਰ ਚਰਣੀ ਚਿੱਤ ਲਾਏ ਰਾਮ। ਹਜ਼ੂਰ ਕਹਿੰਦੇ ਨੇ ਸਦਾ ਹੋਵੇ ਸੁਹਾਗਣੀ, ਹਰ ਜੀਓ ਮਰੇ ਨਾ ਜਾਏ ਰਾਮ। ਤੂੰ ਹਰ ਵੇਲੇ ਸੁਹਾਗ ਭਾਗ ਵਾਲੀ ਹੋ ਜਾਏਗੀ, ਕਦੇ ਨਹੀਂ ਮਰੇਗੀ, ਤੇਰਾ ਸੁਹਾਗ ਕਦੇ ਨਹੀਂ ਮਰੇਗਾ। ਤੁਸੀਂ ਵੇਖੋ ਅੱਜ ਦੇ ਯੁੱਗ ਵਿੱਚ, ਅੱਜ ਦੇ ਦੌਰ ਵਿੱਚ, ਜਿਹੜੇ ਦੌਰ ਵਿੱਚੋਂ ਆਪਾਂ ਲੰਘ ਰਹੇ ਹਾਂ, ਜਦੋਂ ਵੀ ਇੱਥੇ ਮੈਂਟਲ ਹੈਲਥ ਇਸ਼ੂ ਦੀ ਗੱਲ ਚੱਲਦੀ ਆ ਤਾਂ ਉਹਦੇ ਵਿੱਚ 99% ਜਿਹੜੇ ਕੇਸ ਹੁੰਦੇ ਆ ਉਹ ਇਸ ਗੱਲ ਦੇ ਉੱਤੇ ਹੁੰਦੇ ਆ ਵੀ ਸਾਡੇ ਜਿਹੜੇ ਮੂਡ ਆ ਇਹ ਸਵਿੰਗ ਹੁੰਦੇ ਆ। ਯਾਨੀ ਕਿ ਕਦੀ ਇੱਕਦਮ ਬਹੁਤ ਖੁਸ਼ ਹੋ ਜਾਣਾ, ਇੱਕਦਮ ਬਹੁਤ ਜ਼ਿਆਦਾ ਅਪਸੈਟ ਹੋ ਜਾਣਾ, ਬਹੁਤ ਜ਼ਿਆਦਾ ਨੈਗੇਟਿਵ ਹੋ ਜਾਣਾ, ਇੰਨੀ ਨੈਗੇਟਿਵਿਟੀ ਆ ਜਾਣੀ। ਜਦੋਂ ਅਸੀਂ ਸਿਆਣੇ ਦਾਰਸ਼ਨਿਕ ਲੋਕਾਂ ਨੂੰ ਪੜ੍ਹਦੇ, ਸੁਣਦੇ ਅਤੇ ਵਿਚਾਰਦੇ ਹਾਂ ਤਾਂ ਉਹਨਾਂ ਦਾ ਮੰਨਣਾ ਇਹ ਆ, ਉਹਨਾਂ ਦਾ ਕਥਨ ਇਹ ਹੈ, ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਸੁਖਾਵੇਂ ਹੋਣ, ਅਣਸੁਖਾਵੇਂ ਹੋਣ, ਖੁਸ਼ੀ ਹੋਵੇ, ਗਮੀ ਹੋਵੇ, ਪ੍ਰੋਫਿਟ ਹੋਵੇ, ਲੋਸ ਹੋਵੇ, ਐਟਲੀਸਟ ਹੋਰ ਕੁਝ ਨਹੀਂ, ਤੁਹਾਡਾ ਮੂਡ ਨਹੀਂ ਅਪਸੈਟ ਹੋਣਾ ਚਾਹੀਦਾ। ਜੇ ਮੂਡ ਸਹੀ ਹੋਏਗਾ ਤਾਂ ਹਰ ਸਿਚੁਏਸ਼ਨ ਨੂੰ ਹੈਂਡਲ ਕਰੇਗਾ। ਗੁਰਬਾਣੀ ਵਿੱਚ ਸਤਿਗੁਰੂ ਨੇ ਸਾਨੂੰ ਕੀ ਸਿਖਾਇਆ, ਤੁਸੀਂ ਗੁਰਬਾਣੀ ਦੀ ਕੋਈ ਤੁੱਕ ਲੈ ਲਓ, ਮਹਾਰਾਜ ਬਾਬਾ ਜੀ ਬਾਣੀ 'ਚ ਕਹਿਣਗੇ ਕੇਤਿਆਂ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ। ਕਿੰਨਾ ਵੀ ਦੁੱਖ ਹੋਵੇ, ਕਿੰਨੀ ਵੀ ਭੁੱਖ ਹੋਵੇ, ਕਿੰਨਾ ਵੀ ਮਰ ਜਾਏ ਕੋਈ, ਹਮੇਸ਼ਾ ਇਹ ਕਹਿਣਾ ਇਹ ਤੇਰੀ ਦਾਤ। ਮੂਡ ਨਹੀਂ ਬਦਲਣਾ ਆਪਣਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਜਿੰਨਾ ਮਰਜ਼ੀ ਵੱਡਾ ਦੁੱਖ ਹੋਵੇ, ਸਿੱਖ ਹਮੇਸ਼ਾ ਹੀ ਇਹ ਆਖੇ ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨਿੱਤੇ ਬੁਰਾ ਨਾਹੀ ਸਭ ਭਲਾ ਹੀ ਹੈ ਰੇ। ਕਿੰਨੀ ਵੀ ਮਾੜੀ ਸਿਚੁਏਸ਼ਨ ਹੋਵੇ ਤੇ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਬਾਣੀ 'ਚ ਕਹਿਣਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਦੁੱਖ ਸੀ ਪਰ ਉਹਨੇ ਦੁੱਖ ਮੰਨਿਆ ਨਹੀਂ, ਕਿਉਂ? ਕਿਉਂਕਿ ਉਹਦੇ ਮੂਡ ਸਵਿੰਗ ਨਹੀਂ ਹੁੰਦੇ, ਉਹਦੇ ਮੂਡ ਨਹੀਂ ਬਦਲਦੇ, ਉਹਦਾ ਮੂਡ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਆ। ਉਹ ਹਮੇਸ਼ਾ ਹੀ ਇਹ ਕਹਿੰਦਾ ਜੇ ਦਿਨ ਉਹ ਨਹੀਂ ਰਹੇ ਦਿਨੇ ਵੀ ਨਹੀਂ ਰਹਿਣਗੇ। ਹੁਣ ਇਹਦੇ ਲਈ ਕੋਈ ਮੈਡੀਸਿਨ ਨਹੀਂ ਹੈਗੀ, ਇਹਦਾ ਕੋਈ ਟ੍ਰੀਟਮੈਂਟ ਨਹੀਂ ਹੈਗਾ, ਇਹਦਾ ਕੋਈ ਕੈਮੀਕਲ ਨਹੀਂ ਹੈਗਾ, ਇਹਨੂੰ ਕਿਵੇਂ ਠੀਕ ਕਰੋਗੇ? ਤੇ ਇਹਦੇ ਲਈ ਅਸੀਂ ਜਦੋਂ ਗੁਰਬਾਣੀ ਦੇ ਨਾਲ ਸ਼ਬਦ ਨਾਲ ਜੁੜਦੇ ਹਾਂ, ਕਈ ਵਾਰੀ ਸਾਡੇ ਮਨ ਵਿੱਚ ਸਧਾਰਨਤਾ ਹੀ ਕਈ ਵਾਰੀ ਕੋਈ ਬਹੁਤ ਜਿਹੜਾ ਆ ਉਹ ਹਾਇਰ ਲੈਵਲ ਦਾ ਥੋਟ ਆਉਂਦਾ ਆ, ਜਦੋਂ ਆਉਂਦਾ ਆ ਅਸੀਂ ਉਹਨੂੰ ਗੇਨ ਨਹੀਂ ਕਰ ਪਾਉਂਦੇ, ਅਸੀਂ ਉਹ 'ਤੇ ਪਕੜ ਨਹੀਂ ਬਣਾ ਪਾਉਂਦੇ, ਉਹਨੂੰ ਗ੍ਰੈਬ ਨਹੀਂ ਕਰ ਪਾਉਂਦੇ, ਉਹ ਛੁੱਟ ਜਾਂਦਾ ਹੈ। ਜਦੋਂ ਉਹ ਛੁੱਟ ਜਾਂਦਾ ਹੈ ਤਾਂ ਫਿਰ ਸਾਨੂੰ ਲੱਗਦਾ ਹੈ ਵੀ ਮੈਨੂੰ ਕਿੰਨਾ ਵਧੀਆ ਮੈਂਟਲ ਪੀਸ ਮਿਲਿਆ ਸੀ ਪਰ ਮੈਂ ਉਹਨੂੰ ਸੰਭਾਲ ਨਹੀਂ ਸਕਿਆ, ਹੁਣ ਉਹ ਮੈਨੂੰ ਜਿੰਨਾ ਪਹਿਲਾਂ ਦੁੱਖ ਸੀ ਉਹਦੇ ਨਾਲੋਂ ਕਿਤੇ ਵੱਧ ਕੇ ਦੁੱਖ ਹੈ। ਤਾਂ ਬਾਬਾ ਜੀ ਕਹਿੰਦੇ ਨੇ ਇੱਕ ਥੋਟ ਇੱਦਾਂ ਦਾ ਹੈ, ਜੇ ਤੂੰ ਉਹਦੇ 'ਤੇ ਪਕੜ ਬਣਾ ਲਵੇਂ
ਉਹ ਕਦੇ ਵੀ ਤੈਨੂੰ ਛੱਡ ਕੇ ਨਹੀਂ ਜਾਂਦਾ। ਉਹਨੂੰ ਆਖਿਆ ਉਹ ਅਕਾਲ ਪੁਰਖ ਵਾਹਿਗੁਰੂ, ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ ਰਾਮ। ਨਾ ਉਹ ਕਦੀ ਤੇਰੀ ਸੁਰਤ ਵਿੱਚੋਂ ਉਹ ਖਿਆਲ ਨਿਕਲੇਗਾ, ਗੁਰੂ ਦਾ ਉਹ ਸ਼ਬਦ ਤੈਨੂੰ ਛੱਡ ਕੇ ਜਾਏਗਾ, ਅਤੇ ਨਾ ਹੀ ਤੂੰ ਕਦੇ ਰੰਡੇਪੇ ਵਾਲੀ ਅਵਸਥਾ ਨੂੰ ਕੱਟੇਗਾ। ਤੂੰ ਹਮੇਸ਼ਾ ਸੁਹਾਗ ਭਾਗ ਵਾਲਾ ਰਹੇਗਾ, ਕਿਉਂਕਿ ਗੁਰੂ ਆਪਣੇ ਸਿੱਖ ਦਾ ਪੱਲਾ ਕਦੇ ਛੱਡ ਕੇ ਨਹੀਂ ਜਾਂਦਾ। ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ ਰਾਮ। ਪ੍ਰਭਾ ਜੀ ਕਹਿੰਦੇ ਹਰ ਜੀਉ ਮਰੇ ਨਾ ਜਾਏ, ਗੁਰ ਕੇ ਸਹਿਜ ਸੁਭਾਏ ਸਾ ਤਨ ਕੰਤ ਪਿਆਰੀ। ਇਹਨੂੰ ਪੇਰੈਂਟਿੰਗ ਦੇ ਮਸਲੇ 'ਤੇ ਲੈ ਲਓ। ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਈ ਵਾਰੀ ਇੱਦਾਂ ਲੱਗਦਾ ਆ ਵੀ ਜਿਹੜੇ ਮਾਪੇ ਆ ਉਹਨਾਂ ਦੇ ਮਨ ਵਿੱਚ ਇਹ ਖਿਆਲ ਮਹਿਸੂਸ ਹੁੰਦਾ ਵੀ ਹੁਣ ਮੇਰਾ ਬੱਚਾ ਜਿਹੜਾ ਆ ਇਹ ਮੈਨੂੰ ਪਿਆਰ ਨਹੀਂ ਕਰਦਾ। ਜਦੋਂ ਬੱਚੇ ਛੋਟੇ ਹੁੰਦੇ ਆ ਉਦੋਂ ਸਾਨੂੰ ਹੁੰਦਾ ਵੀ ਇਹ ਹਰ ਵੇਲੇ ਮੰਮੀ ਮੰਮੀ ਕਰਦੇ ਰਹਿੰਦੇ ਆ, ਸਾਡੇ ਅੱਗੇ ਪਿੱਛੇ ਦੌੜਦੇ ਆ, ਸਾਡੇ ਕੁੜਤੇ ਨੂੰ ਖਿੱਚਦੇ ਆ, ਸਾਡੇ ਕੱਪੜਿਆਂ ਨੂੰ ਖਿੱਚਦੇ ਆ। ਪਰ ਇੱਕ ਦੌਰ ਇੱਦਾਂ ਦਾ ਆਉਂਦਾ ਜਦੋਂ ਅਸੀਂ ਇਸ ਚੀਜ਼ ਨੂੰ ਮਿਸ ਕਰਨ ਲੱਗ ਪੈਂਦੇ। ਫਿਰ ਕਿਤੇ ਨਾ ਕਿਤੇ ਸਾਡੇ ਮਨ ਵਿੱਚ ਖਿਆਲ ਚੱਲਦਾ ਵੀ ਨਹੀਂ, ਹੁਣ ਮੇਰੇ ਬੱਚੇ ਨੇ ਮੇਰੀ ਲੋੜ ਨਹੀਂ ਰਹੀ, ਮੇਰੀ ਜ਼ਰੂਰਤ ਨਹੀਂ ਰਹੀ, ਹੁਣ ਮੇਰਾ ਬੱਚਾ ਮੈਨੂੰ ਉਸ ਰੂਪ 'ਚ ਆਵਾਜ਼ ਨਹੀਂ ਮਾਰਦਾ, ਹੁਣ ਮੇਰਾ ਬੱਚਾ ਮੈਨੂੰ ਪੁੱਛਦਾ ਨਹੀਂ ਹੈਗਾ ਵੀ ਉਹਨੇ ਕੀ ਖਾਣਾ ਆ, ਉਹਨੂੰ ਭੁੱਖ ਲੱਗੀ ਆ ਜਾਂ ਉਹਨੇ ਕਿਹੜੇ ਕੱਪੜੇ ਪਹਿਨਣੇ ਆ। ਪਰ ਕਿਤੇ ਨਾ ਕਿਤੇ ਮਾਂ ਬਾਪ ਇਸ ਚੀਜ਼ ਦੇ ਨਾਲ ਕਿਤੇ ਨਾ ਕਿਤੇ ਸਹਿਮਤੀ ਵੀ ਪ੍ਰਗਟ ਕਰਦੇ ਆ, ਅਤੇ ਸਿਆਣੇ ਮਚਿਓਰ ਹੋਣ ਦੇ ਬਜਾਏ ਉਹ ਐਡਜਸਟਮੈਂਟ ਵੀ ਕਰ ਲੈਂਦੇ। ਪਰ ਜੇ ਕਿਤੇ ਬੱਚੇ ਦੇ ਮਨ ਵਿੱਚ ਇਹ ਖਿਆਲ ਪੈਦਾ ਹੋ ਜਾਏ ਨਾ ਵੀ ਮੇਰੇ ਮਾਂ ਬਾਪ ਹੁਣ ਮੈਨੂੰ ਪਹਿਲਾਂ ਵਾਂਗ ਪਿਆਰ ਨਹੀਂ ਕਰਦੇ, ਉਹ ਅੰਦਰੋਂ ਟੁੱਟ ਜਾਂਦਾ ਆ। ਜਿਹੜੀ ਗੱਲ ਗੁਰੂ ਸਾਹਿਬ ਨੇ ਕੀਤੀ ਨਾ, ਹਰ ਜੀ ਉਹ ਮਰੇ ਨਾ ਜਾਏ ਗੁਰ ਕੇ ਸਹਿਜ ਸੁਭਾਏ ਸਾ ਧਨ ਕੰਤ ਪਿਆਰੀ। ਬੱਚੇ ਦੇ ਮਨ ਵਿੱਚ ਇਹ ਖਿਆਲ ਆਉਣਾ ਵੀ ਨਹੀਂ ਨਹੀਂ ਹੁਣ ਮੇਰੇ ਮਾਂ ਬਾਪ ਮੈਨੂੰ ਪਿਆਰ ਨਹੀਂ ਕਰਦੇ। ਬਾਬਾ ਜੀ ਕਹਿੰਦੇ ਸਿੱਖ ਰੋਜ਼ ਬਾਣੀ ਪੜ੍ਹਦਾ ਆ, ਪਾਠ ਕਰਦਾ ਆ, ਗੁਰਦੁਆਰੇ ਜਾਂਦਾ ਆ, ਧਰਮ ਕਰਮ ਕਰਦਾ ਆ, ਨਿਤਨੇਮ ਕਰਦਾ ਆ, ਪਰ 1% ਸੋਚ ਕੇ ਵੇਖੋ ਵੀ ਜੇ ਕਿਤੇ ਉਹਦੇ ਮਨ ਵਿੱਚ ਇਹ ਭਾਵ ਪ੍ਰਗਟ ਹੋ ਜਾਏ ਵੀ ਜਿਸ ਰੱਬ ਲਈ ਮੈਂ ਇੰਨਾ ਕੁਝ ਕਰ ਰਿਹਾ ਰੱਬ ਹੈਗਾ ਵੀ ਆ ਕਿ ਨਹੀਂ ਹੈਗਾ, ਬੇਵਿਸ਼ਵਾਸੀ ਪੈਦਾ ਹੋ ਗਈ, ਬੇਤਫਾਕ ਪੈਦਾ ਹੋ ਗਿਆ ਵੀ ਮੈਂ ਇੰਨੇ ਪਾਠ ਕਰੀ ਜਾ ਰਿਹਾ ਹਾਂ, ਦੁੱਖਾਂ ਦੇ ਪਹਾੜ ਮੇਰੇ 'ਤੇ ਟੁੱਟ ਰਹੇ ਆ, ਕਿ ਰੱਬ ਨਾਮ ਦੀ ਕੋਈ ਚੀਜ਼ ਹੈ ਵੀ ਆ ਕਿ ਮੈਂ ਐਵੇਂ ਕਰੀ ਜਾ ਰਿਹਾ। ਜਿੱਦਣ ਇਹ ਚੀਜ਼ ਪੈਦਾ ਹੋ ਗਈ ਅੰਦਰੋਂ ਟੁੱਟ ਜਾਏਗਾ, ਅੰਦਰੋਂ ਖਤਮ ਹੋ ਜਾਏਗਾ। ਜਿਵੇਂ ਆਪਾਂ ਕਹਿ ਦਿੰਦੇ ਆਮ ਬੋਲਚਾਲ ਦੀ ਭਾਸ਼ਾ ਵਿੱਚ ਬੰਦਾ ਨਾਸਤਕ ਹੋ ਗਿਆ, ਉਹ ਕਹਿੰਦਾ ਨਹੀਂ ਰੱਬ ਰੂਬ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਕਿੱਥੇ ਬੰਦਾ ਏਡੇ ਏਡੇ ਉੱਚੀ ਥਾਂ 'ਤੇ ਖਲੋਤਾ ਸੀ, ਏਡੇ ਉੱਚੇ ਮਰਤਬੇ 'ਤੇ ਖਲੋਤਾ ਸੀ, ਬਾਣੀ ਪੜ੍ਹ ਰਿਹਾ ਆ, ਸਿਦਕ ਰੱਖ ਰਿਹਾ, ਯਕੀਨ ਰੱਖ ਰਿਹਾ, ਪਰ ਅੱਜ ਉਹਦੇ ਮਨ ਵਿੱਚ ਕਿਤੇ ਨਾ ਕਿਤੇ ਗੱਲ ਆ ਗਈ ਨਹੀਂ ਮੈਂ ਜਿਹਦੇ ਵਾਸਤੇ ਕਰ ਰਿਹਾ ਕਿ ਉਹ ਤਾਂ ਉਹ ਹੈ ਵੀ ਹੈ ਕਿ ਨਹੀਂ ਹੈ, ਕਹਾਣੀ ਖਤਮ ਹੋ ਗਈ। ਗੁਰਬਾਣੀ ਸਾਨੂੰ ਸਿਦਕ ਰੱਖਣਾ, ਵਿਸ਼ਵਾਸ ਰੱਖਣਾ ਸਿਖਾਉਂਦੀ, ਯਕੀਨ ਰੱਖਣਾ ਸਿਖਾਉਂਦੀ, ਔਰ ਯਕੀਨ ਵੀ ਇਸ ਰੂਪ ਦੇ ਵਿੱਚ ਜਦੋਂ ਅਸੀਂ ਬਾਣੀ ਦੇ ਵਿੱਚ ਇਹ ਬੋਲ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ। ਉਹਨੂੰ ਸਾਰਾ ਜ਼ਮਾਨਾ ਇਹ ਕਹਿ ਰਿਹਾ ਆ, ਜਲੇ ਹਰਨਾਕਸ਼ ਹੈ, ਥਲੇ ਹਰਨਾਕਸ਼ ਹੈ, ਹਰਨਾਕਸ਼ ਹੀ ਰੱਬ ਹੈ, ਹਰਨਾਕਸ਼ ਨੇ ਸਭ ਨੂੰ ਪੈਦਾ ਕੀਤਾ ਆ, ਜੇ ਤੈਨੂੰ ਸਜਾਏ ਮੌਤ ਦੇਗਾ ਤੈਨੂੰ ਕੌਣ ਬਚਾਏਗਾ? ਉਹ ਕਹਿੰਦਾ ਮੈਨੂੰ ਮੇਰਾ ਰੱਬ ਬਚਾਏਗਾ। ਉਹਨੂੰ ਇੱਕ ਯਕੀਨ, ਉਹਨੂੰ ਇੱਕ ਵਿਸ਼ਵਾਸ, ਉਹ ਡਿੱਗ ਰਿਹਾ, ਉਹਨੂੰ ਸੁੱਟਿਆ ਜਾ ਰਿਹਾ ਆ, ਉਹਨੂੰ ਕੁਚਲਿਆ ਜਾ ਰਿਹਾ ਆ, ਪਰ ਉਹਦਾ ਯਕੀਨ ਕਿੱਥੇ ਖਲੋਤਾ ਆ? ਸਾਰਾ ਜ਼ਮਾਨਾ ਮੇਰੇ ਅਗੇਂਸਟ ਹੋ ਜਾਏ, ਮੇਰਾ ਰੱਬ ਹਰ ਵਕਤ ਮੇਰੇ ਨਾਲ ਹੈ, ਕਿਉਂਕਿ ਮੇਰੇ ਗੁਰੂ ਨੇ ਮੈਨੂੰ ਆਖਿਆ ਸੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹ ਮੈਨੂੰ ਤੱਤੀ ਵਾਹ ਨਹੀਂ ਲੱਗਣ ਦੇਗਾ, ਉਹ ਮੇਰੀ ਪਿੱਠ ਦੇ ਪਿੱਛੇ ਖੜਾ ਆ। ਇਹ ਯਕੀਨ ਸਿੱਖ ਨੂੰ ਹੋਣਾ ਚਾਹੀਦਾ, ਮੈਨੂੰ ਕੋਈ ਤੱਤੀ ਤਵੀ 'ਤੇ ਬਹਿਣ ਨੂੰ ਮੈਂ ਕਹਿ ਦੇਵੇ ਨਾ ਤਾਂ ਮੈਂ ਬਹਿ ਜਾਵਾਂਗਾ, ਕਿਉਂ? ਕਿਉਂਕਿ ਮੈਨੂੰ ਮੇਰੇ ਗੁਰੂ ਦਾ ਹੁਕਮ ਹੈ ਮੈਂ ਇੱਥੇ ਬਹਾਂਗਾ, ਔਰ ਮੈਨੂੰ ਇਹ ਵਿਸ਼ਵਾਸ ਹੈ ਉਹ ਮੈਨੂੰ ਤੱਤੀ ਤਵੀ ਦਾ ਸੇਕ ਲੱਗਣ ਨਹੀਂ ਦੇਵੇਗਾ। ਇਹ ਯਕੀਨ ਹੈ ਉਹਦੇ ਅੰਦਰ, ਇਹ ਸ਼ਰਧਾ ਦਾ ਭਾਵ ਹੈ ਉਹਦੇ ਅੰਦਰ। ਐਵੇਂ ਥੋੜ੍ਹੀ ਸਿੱਖ ਜਿਹਨਾਂ ਦੀ ਬਾਣੀ ਆਪਾਂ ਜਿਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ ਕੁਝ ਸਿੱਖਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ, ਜਿੱਥੇ ਹਜ਼ੂਰ ਨੇ ਕਿਹਾ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਿਓ ਵੜਿਆਈ। ਜਿੱਥੇ ਇਹ ਸਿਦਕ ਹੈ ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ।
ਉਹ ਛੱਪੜਾਂ ਦਾ ਪਾਣੀ ਪੀ ਕੇ ਜ਼ਰਾ ਕਰਦੇ ਆ, ਇੱਕ ਸਿਦਕ ਹੈ, ਨਹੀਂ ਗੁਰੂ ਸਾਡੇ ਨਾਲ ਹੈ, ਉਹ ਸਾਡੀ ਬੌੜੀ ਕਰੇਗਾ, ਉਹ ਸਾਨੂੰ ਬਚਾਏਗਾ, ਉਹ ਸਾਡੀ ਰੱਖਿਆ ਕਰੇਗਾ। ਉਹ ਅਰਦਾਸ ਕਰਕੇ ਜੰਗ ਦੇ ਮੈਦਾਨ ਵਿੱਚ ਉਤਰਦੇ ਆ, ਜੰਗ ਦੇ ਮੈਦਾਨ ਵਿੱਚ ਲੜਦੇ ਆ, ਸੰਧਿਆ ਦਾ ਸੂਰਜ ਢੁੱਕਣ ਵੇਲੇ ਨਿੱਤਰਦੇ ਆ। 35,000 ਬੰਦਾ ਇੱਕ ਦਿਨ ਵਿੱਚ ਸ਼ਹਾਦਤ ਦਾ ਜਾਮ ਪੀ ਜਾਂਦਾ ਆ, ਪਰ ਸਿੱਖ ਦੇ ਮਨ ਵਿੱਚ ਕਦੇ ਵੀ ਇਹ ਗਿਲਟ ਨਹੀਂ ਹੁੰਦਾ ਵੀ ਕਿਹੜੇ ਗੁਰੂ ਅੱਗੇ ਅਸੀਂ ਅਰਦਾਸਾਂ ਕਰੀ ਜਾਂਦੇ ਹਾਂ, ਬੰਦਾ ਤਾਂ ਸਾਡਾ 35,000 ਮਾਰਿਆ ਗਿਆ। ਨਹੀਂ, ਉਹਨਾਂ ਨੇ ਜਿਹੜਾ ਹੀ ਅਰਦਾਸ ਕਰਕੇ ਜਕਾਰਾ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਛੱਡਿਆ ਸੀ, ਉਸੇ ਟਿਊਨ ਵਿੱਚ ਹੀ ਜੰਗ ਦੀ ਸਮਾਪਤੀ 'ਤੇ ਵੀ ਜਕਾਰਾ ਛੱਡਿਆ, ਉਹਨਾਂ ਦੇ ਟਿਊਨ 'ਚ ਫਰਕ ਨਹੀਂ ਪਿਆ। ਉਹ ਕਹਿੰਦੇ ਨਹੀਂ, ਗੁਰੂ ਨੇ ਸਾਡੀ ਰੱਖਿਆ ਕਰਨੀ, ਤੁਸੀਂ ਮਾਰੇ ਜਾਣਾ ਸੀ। ਜੇ ਗੁਰੂ ਨਾਲ ਨਾ ਹੁੰਦਾ ਅਸੀਂ ਜੰਗ ਹਾਰ ਜਾਣੀ ਸੀ। ਠੀਕ ਹੈ, ਜੰਗਾਂ ਦੇ ਵਿੱਚ ਜਾਨ ਮਾਲ ਦੇ ਨੁਕਸਾਨ ਹੁੰਦੇ ਆ, ਸਾਡਾ ਵੀ ਹੋਇਆ, ਪਰ ਐਟ ਲੀਸਟ ਗੁਰੂ ਨੇ ਸਾਡੀ ਬਾਂਹ ਫੜੀ ਅਤੇ ਸਾਡੀ ਜਿੱਤ ਹੋਈ। ਆ ਵਿਸ਼ਵਾਸ, ਇਹ ਵਿਸ਼ਵਾਸ ਕਿਉਂ ਹੈ? ਬਾਬਾ ਜੀ ਕਹਿੰਦੇ, ਹਰ ਜੀਉ ਮਰੇ ਨਾ ਜਾਏ, ਗੁਰ ਕੇ ਸਹਿਜ ਸੁਭਾਏ, ਸਾ ਧਨ ਕੰਤ ਪਿਆਰੀ। ਕਿਉਂਕਿ ਮੇਰਾ ਕੰਤ ਮੈਨੂੰ ਅਜੇ ਵੀ ਪਿਆਰ ਕਰਦਾ ਆ, ਇਸ ਕਰਕੇ ਬੱਚੇ ਦੇ ਵਾਂਗ ਮੇਰੇ ਮਨ 'ਚ ਕਦੇ ਵੀ ਗਿਲਟ ਨਹੀਂ ਆਉਣਾ ਚਾਹੀਦਾ ਵੀ ਖਰੇ ਮੇਰਾ ਗੁਰੂ ਮੈਨੂੰ ਪਿਆਰ ਕਰਦਾ ਵੀ ਆ ਕਿ ਨਹੀਂ ਕਰਦਾ, ਵੀ ਹੁਣ ਮੇਰਾ ਗੁਰੂ ਮੈਨੂੰ ਪਹਿਲਾਂ ਵਾਂਗ ਪਿਆਰ ਨਹੀਂ। ਕਹਿੰਦੇ ਗੁਰੂ ਹਮੇਸ਼ਾ ਹੀ ਆਪਣੇ ਸਿੱਖ ਨੂੰ ਪਿਆਰ ਕਰਦਾ, ਉਹ ਹਮੇਸ਼ਾ ਹੀ ਆਪਣੇ ਸਿੱਖ ਦੀ ਬਾਂਹ ਫੜਦਾ। ਭਾਈ ਗੁਰਦਾਸ ਸਾਹਿਬ ਤੇ ਇਸ ਤੱਕ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ। ਸਿੱਖ ਕਦਮ ਤੇ ਪੁੱਟੇ ਗੁਰੂ ਤੇ ਹਜ਼ਾਰ ਕਦਮ ਅੱਗੇ ਚੱਲ ਕੇ ਆਉਂਦਾ ਉਹਦੀ ਬਾਂਹ ਫੜਨ ਵਾਸਤੇ, ਮੈਂ ਕਦਮ ਹੀ ਨਹੀਂ ਪੁੱਟਦਾ। ਔਰ ਮੈਂ ਗੁਰੂ ਤੇ ਲਾਸ਼ਨ ਲਾ ਕੇ ਕਹਿੰਦਾ ਆ, ਨਹੀਂ ਹੁਣ ਮੇਰਾ ਗੁਰੂ ਪਹਿਲਾਂ ਵਰਗਾ ਨਹੀਂ ਰਿਹਾ। ਸਾ ਤਨ ਕੰਤ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸ਼ਬਦ ਸ਼ਿੰਗਾਰੀ। ਕਿਹੜੀ ਪਿਆਰੀ ਬਾਤ ਆ, ਕਿਹੜਾ ਹਾਇਰ ਲੈਵਲ ਦਾ ਥੋਟ ਆ, ਜਿੱਥੇ ਮਹਾਰਾਜ ਇੰਨੇ ਡੀਪ ਦੇ ਵਿੱਚ ਜਾ ਕੇ ਸਾਨੂੰ ਸਮਝਾਉਂਦੇ ਆ। ਸੱਚ ਸੰਜਮ ਸਦਾ ਹੈ ਨਿਰਮਲ। ਪੇਸ਼ੈਂਟ ਆ ਕੋਈ, ਉਦਾਹਰਣ ਦੇ ਨਾਲ ਸਮਝੀਏ, ਸ਼ੂਗਰ ਦਾ ਮਰੀਜ਼ ਹੈ, ਜਦੋਂ ਉਹਨੇ ਆਪਣੇ ਬਲੱਡ ਟੈਸਟ ਕਰਾਏ, ਬਲੱਡ ਵਰਕ ਕਰਾਇਆ, ਤੇ ਪਤਾ ਲੱਗਾ ਵੀ ਸ਼ੂਗਰ ਜਿਹੜੀ ਆ ਉਹ ਬਿਲਕੁਲ ਬਾਰਡਰ ਲਾਈਨ ਦੇ ਉੱਤੇ ਆ। ਡਾਕਟਰ ਨੇ ਪ੍ਰਸਕ੍ਰਿਪਸ਼ਨ ਲਿਖੀ, ਕਹਿਣ ਲੱਗਾ ਮੈਂ ਤੈਨੂੰ ਇੱਕ ਬਹੁਤ ਬਹੁਤ ਲਾਈਟ ਜਿਹੜੀ ਆ, ਇਹ ਕਹਿ ਲਓ ਵੀ 5 mg ਦੀ ਜਾਂ 10 mg ਦੀ ਮੈਂ ਕੋਈ ਟੈਬਲੇਟ ਲਿਖ ਦਿੰਦਾ ਹਾਂ, ਇਹਨੂੰ ਲੈ ਲਿਆ ਕਰ, ਤੇਰੀ ਸ਼ੂਗਰ ਜਿਹੜੀ ਆ ਇਹ ਕੰਟਰੋਲ ਹੋ ਜਾਏਗੀ। ਉਹ ਕਹਿੰਦਾ ਨਹੀਂ ਨਹੀਂ, ਮੈਨੂੰ ਲੋੜ ਨਹੀਂ ਹੈਗੀ, ਮੈਨੂੰ ਇਹਦੀ ਲੋੜ ਨਹੀਂ, ਮੈਂ ਥੋੜ੍ਹਾ ਜਿਹਾ ਡਿਸਿਪਲਿਨ ਰੱਖਾਂਗਾ, ਥੋੜ੍ਹੀ ਜਿਹੀ ਮਰਿਆਦਾ ਰੱਖਾਂਗਾ, ਥੋੜ੍ਹਾ ਜਿਹਾ ਪਰਹੇਜ਼ ਰੱਖਾਂਗਾ ਅਤੇ ਮੇਰੀ ਸ਼ੂਗਰ ਆਪੇ ਠੀਕ ਹੋ ਜਾਣੀ। ਚਲੋ ਉਹਨੇ ਐਫਰਟਸ ਕੀਤੇ, ਉਹਨੇ ਯਤਨ ਕੀਤਾ, ਕੋਸ਼ਿਸ਼ ਕੀਤੀ, ਉਸ ਕੋਸ਼ਿਸ਼ ਦੇ ਨਾਲ ਜਿਹੜੀ ਸ਼ੂਗਰ ਬਾਰਡਰ ਲਾਈਨ 'ਤੇ ਸੀ ਥੋੜ੍ਹੀ ਜਿਹੀ ਪਛਾਣ ਹਟੀ। ਅਗਲੀ ਵਾਰੀ ਬਲੱਡ ਟੈਸਟ ਕਰਾਏ ਤਾਂ ਬੜਾ ਖੁਸ਼ ਹੋਇਆ, ਕਹਿਣ ਲੱਗਾ ਨਹੀਂ ਕੰਟਰੋਲ ਹੋ ਗਈ। ਪਰ ਕਿੰਨਾ ਕੁ ਚਿਰ? ਜੇ ਜ਼ਿੰਦਗੀ 'ਚ ਡਿਸਿਪਲਿਨ ਨਹੀਂ ਹੁੰਦਾ ਤਾਂ ਵੱਧਦੀ ਕਿਉਂ? ਮਰਿਆਦਾ ਹੀ ਹੁੰਦੀ, ਮਰਿਆਦਾ ਨਾਲ ਹੀ ਖਾਧਾ ਹੁੰਦਾ ਤਾਂ ਵੱਧਦੀ ਕਿਉਂ? ਇਹ ਮਰਿਆਦਾ ਹੈ ਨਹੀਂ, ਇਹ ਮਰਿਆਦਾ ਰੱਖੀ ਗਈ ਹੈ ਤਾਂ ਕਿ ਬਾਰਡਰ ਲਾਈਨ ਤੋਂ ਥੋੜ੍ਹੀ ਜਿਹੀ ਪਛਾਣ ਆ ਜਾਏ। ਮਹੀਨਾ, 2 ਮਹੀਨੇ, 3 ਮਹੀਨੇ, 6 ਮਹੀਨੇ ਲੰਘੇ, ਹੌਲੀ ਹੌਲੀ ਡਿਸਿਪਲਿਨ ਟੁੱਟਦਾ ਗਿਆ। ਬੰਦੇ ਨੂੰ ਲੱਗਾ ਵੀ ਨਹੀਂ, ਹੁਣ ਤਾਂ ਮੈਂ ਕਰਾਇਆ ਸੀ, ਮੈਂ ਠੀਕ ਹਾਂ, ਹੁਣ ਮੈਂ ਖਾ ਸਕਦਾ। ਉਹਨੇ ਫਿਰ ਖਾਣੀ ਸ਼ੁਰੂ ਕੀਤੀ, ਇਸ ਵਾਰ ਉਹ ਬਾਰਡਰ ਲਾਈਨ ਕਰਾਸ ਕਰ ਗਈ। ਜਿਹੜੀ ਟੈਬਲੇਟ ਪਹਿਲਾਂ 5 mg ਦੀ ਲੱਗਣੀ ਸੀ ਹੁਣ 250 ਦੀ ਲੱਗੀ, ਵੱਡੀ ਦੇਣੀ ਪਈ, ਵੱਡੀ ਡੋਜ਼ ਦੇਣੀ ਪਈ, ਕੰਟਰੋਲ ਨਹੀਂ ਹੋ ਰਹੀ, ਕੰਮ ਵੱਧ ਗਿਆ। ਮੈਨੂੰ ਕਈ ਵਾਰ ਇੱਦਾਂ ਲੱਗਦਾ ਆ ਵੀ ਜੇ ਮੇਰੇ ਜੀਵਨ 'ਚ ਵਾਸ਼ਨਾਵਾਂ ਨੇ, ਸਵਾਰਥ ਨੇ, ਮੈਂ ਵਿਕਾਰ ਭੋਗ ਰਿਹਾ, ਮੇਰੇ ਜੀਵਨ 'ਚ ਲਾਲਚ ਹੈ, ਇਹ ਆਪੇ ਕੰਟਰੋਲ ਹੋ ਜਾਏਗਾ। ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਆ? 2 ਚੀਜ਼ਾਂ ਦਾ ਖਿਆਲ ਰੱਖ, ਇੱਕ ਮੈਡੀਸਿਨ ਲੈ, ਦੂਜਾ ਪਰਹੇਜ਼ ਰੱਖ। ਮੈਡੀਸਿਨ ਤੇਰੀ ਇਹ ਆ ਵੀ ਸਵੇਰੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰ, ਨਿਤਨੇਮ ਕਰਿਆ ਕਰ, ਗੁਰਦੁਆਰੇ ਆਇਆ ਕਰ, ਕੀਰਤਨ ਸੁਣਿਆ ਕਰ, ਕਥਾ ਸੁਣਿਆ ਕਰ, ਸੇਵਾ ਕਰਿਆ ਕਰ, ਇਹ ਮੈਡੀਸਿਨ ਆ। ਅਤੇ ਪਰਹੇਜ਼ ਕੀ ਆ? ਝੂਠ ਨਾ ਬੋਲਿਆ ਕਰ, ਲਾਲਚ ਨਾ ਕਰਿਆ ਕਰ, ਬੇਈਮਾਨੀ। ਜਦੋਂ 2 ਚੀਜ਼ਾਂ ਪੈਰਲਲ ਬਰਾਬਰ ਚੱਲਣਗੀਆਂ ਫਿਰ ਤੂੰ ਪ੍ਰੋਪਰ ਰੂਪ 'ਚ ਠੀਕ ਹੋਏਗਾ। ਕਿਉਂਕਿ ਇੱਕ ਚੀਜ਼ ਉਹ ਚਾਹੀਦੀ ਆ ਜਿਹੜੀ ਤੇਰੇ ਅੰਦਰੋਂ ਇਹ ਸਾਰਾ ਕੁਝ ਕਲੀਨ ਕਰੇ, ਸਾਫ਼ ਕਰੇ ਸਾਰਾ ਕੁਝ, ਤੈਨੂੰ ਅੰਦਰੋਂ ਠੀਕ ਕਰੇ। ਪਰਹੇਜ਼ ਤਾਂ ਆਪਣੇ ਆਪ ਦੇ ਵਿੱਚ ਠੀਕ ਹੈ, ਪਰ ਉਹਦੇ ਨਾਲ ਨਾਲ ਮੈਡੀਸਿਨ, ਦਵਾਈ ਵੀ ਚਾਹੀਦੀ ਹੈ ਤਾਂ ਕਿ ਇਹ ਚੀਜ਼, ਇਹ ਬਿਮਾਰੀ ਅੱਗੇ ਨਸੂਰ ਨਾ ਬਣ ਜਾਏ, ਵੱਧ ਨਾ ਜਾਏ। ਤਾਂ ਬਾਬਾ ਜੀ ਕਹਿੰਦੇ ਨੇ, ਪਰਹੇਜ਼ ਰੱਖ, ਸੱਚ ਸੰਜਮ ਸਦਾ ਹੈ ਨਿਰਮਲ। ਸੰਜਮ ਦਾ ਅਰਥ ਪਰਹੇਜ਼ ਰੱਖਣਾ। ਔਰ ਜਿੱਥੇ ਵਰਤ ਰੱਖਣ ਦੀ ਗੱਲ ਕੀਤੀ ਉੱਥੇ ਬਾਬੇ ਨੇ ਆਖਿਆ, ਵਰਤ ਰੱਖਣਾ ਆ ਤਾਂ ਸੱਚ ਦਾ ਰੱਖ। ਲੋਕ ਕਹਿੰਦੇ ਮੈਂ ਵਰਤ ਰੱਖਿਆ, ਮੈਂ ਰੋਟੀ ਛੱਡਤੀ, ਬਾਬਾ ਜੀ ਕਹਿੰਦੇ ਝੂਠ ਛੱਡ ਦੇ, ਵਰਤ ਰੱਖ।
ਸੱਚ ਬੋਲਿਆ ਕਰ। ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸ਼ਬਦ ਸ਼ਿੰਗਾਰੀ। ਮੈਂ ਗੁਰੂ ਦੇ ਸ਼ਬਦ ਨੂੰ ਸ਼ਬਦ ਨਾਲ ਆਪਣੇ ਆਪ ਨੂੰ ਇੰਨਾ ਸ਼ਿੰਗਾਰ ਲਿਆ ਆ, ਇੰਨਾ ਸੋਹਣਾ ਬਣਾ ਲਿਆ ਆ, ਇੰਨਾ ਪਰਹੇਜ ਰੱਖ ਲਿਆ ਆ, ਹੁਣ ਇਹ ਵਾਸ਼ਨਾਵਾਂ ਮੇਰੇ ਲੱਗ ਛੱਕ ਖਲੋਂਦੀਆਂ ਨਹੀਂ। ਗੁਰ ਕੈ ਸ਼ਬਦ ਸ਼ਿੰਗਾਰੀ। ਮੇਰਾ ਪ੍ਰਭ ਸਾਚਾ, ਸਦ ਹੀ ਸਾਚਾ, ਜਿਨੇ ਆਪੇ ਆਪ ਉਪਾਇਆ। ਮੇਰਾ ਅਕਾਲ ਪੁਰਖ ਵਾਹਿਗੁਰੂ ਉਹ ਹੈ ਜਿਹਨੇ ਆਪਣੇ ਆਪ ਨੂੰ ਆਪਣੇ ਆਪ ਤੋਂ ਪੈਦਾ ਕੀਤਾ ਆ, ਉਹ ਕਿਸੇ 'ਤੇ ਡਿਪੈਂਡ ਨਹੀਂ ਹੈਗਾ। ਅਸੀਂ ਰੱਬ ਨੂੰ ਕਦੇ ਇਸ ਰੂਪ 'ਚ ਨਹੀਂ ਵੇਖਦੇ ਵੀ ਰੱਬ ਦੀ ਮਾਂ ਕੌਣ ਹੈ, ਰੱਬ ਜੀ ਦਾ ਬਾਪ ਕੌਣ ਹੈ, ਰੱਬ ਜੀ ਦੇ ਭੈਣ ਭਰਾ ਕੌਣ। ਹਾਂ, ਮੈਨੂੰ ਲੋਕ ਮੇਰੇ ਬਾਪ ਕਰਕੇ ਜਾਣਦੇ, ਜਾਂ ਹੋ ਸਕਦਾ ਮੈਂ ਬਹੁਤ ਉੱਚੇ ਉੱਚੇ ਮਰਕਜ਼ 'ਤੇ ਪਹੁੰਚ ਜਾਵਾਂ ਅਤੇ ਮੇਰੇ ਬਾਪ ਨੂੰ ਲੋਕ ਮੇਰੇ ਕਰਕੇ ਜਾਣਨ ਲੱਗ ਪੈਣ ਵੀ ਫਲਾਣੇ ਦਾ ਬਾਪ ਹੈ। ਅਜੇ ਮੈਨੂੰ ਲੋਕ ਮੇਰੇ ਬਾਪ ਕਰਕੇ ਜਾਣਦੇ, ਕਿਉਂਕਿ ਮੇਰੀ ਆਪਣੀ ਪਛਾਣ ਕੋਈ ਨਹੀਂ, ਮੇਰੀ ਆਪਣੀ ਆਈਡੈਂਟੀ ਕੋਈ ਨਹੀਂ। ਪਰ ਹਜ਼ੂਰ ਕਹਿੰਦੇ ਉਸ ਰੱਬ ਦੀ ਪਛਾਣ, ਇਸੇ ਕਰਕੇ ਉਹ ਸਹਿ ਭੰਗ ਹੈ, ਉਹਦੀ ਪਛਾਣ ਉਹਦੀ ਆਪਣੇ ਆਪ ਕਰਕੇ, ਜਿਹਨੇ ਆਪੇ ਆਪ ਉਪਾਇਆ। ਨਾਨਕ ਸਦਾ ਪਿਰਾਵੇ ਆਪਣਾ ਜਿਨ ਗੁਰ ਚਰਣੀ ਚਿੱਤ ਲਾਇਆ। ਮੈਂ ਉਹ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਪਿਰ ਨੂੰ ਚੇਤੇ ਕਰਦਾ ਹਾਂ ਜਿਸ ਨੇ ਮੈਨੂੰ ਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ ਆ। ਦੂਜੇ ਪਦ ਵਿੱਚ ਮਹਾਰਾਜ ਕਹਿੰਦੇ ਨੇ, ਪਿਰ ਪਾਇੜਾ ਬਾਲੜੀਏ ਅੰਦਨ ਸਹਿਜੇ ਮਾਤੀ ਰਾਮ, ਗੁਰਮਤੀ ਮਨ ਆਨੰਦ ਪਿਆ ਤਿਤ ਤਨ ਮੈਲ ਨਾ ਰਾਤੀ ਰਾਮ। ਬੜੀ ਮੈਲ ਹੈ ਸਾਡੇ ਮਨ ਵਿੱਚ, ਹਰ ਬੰਦੇ ਦੇ ਅੰਦਰ ਆਪੋ ਆਪਣੀ ਮੈਲ ਹੈ। ਬਾਬਾ ਜੀ ਕਹਿੰਦੇ ਨੇ, ਤਿਤ ਤਨ ਮੈਲ ਨਾ ਰਾਤੀ, ਹਰ ਪ੍ਰਭ ਰਾਤੀ, ਮੇਰਾ ਪ੍ਰਭ ਮੇਰ ਮਿਲਾਏ, ਅਣਦਿਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ। ਜਦੋਂ ਅਸੀਂ ਆਪਣੇ ਅੰਦਰੋਂ ਆਪ ਛੱਡ ਦਿੰਦੇ ਹਾਂ, ਹਉਮੈ ਛੱਡ ਦਿੰਦੇ ਹਾਂ, ਈਗੋ ਛੱਡ ਦਿੰਦੇ ਹਾਂ, ਫਿਰ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਵਾਲੇ ਪਾਸੇ ਨੂੰ ਸਫ਼ਰ ਕਰਨਾ ਸ਼ੁਰੂ ਕਰਦੇ ਹਾਂ। ਅਖੀਰ 'ਤੇ ਬਾਬਾ ਜੀ ਕਹਿੰਦੇ ਨੇ, ਗੁਰਮਤਿ ਪਾਇਆ ਸਹਿਜ ਮਿਲਾਇਆ, ਗੁਰੂ ਦੀ ਮੱਤ ਉੱਤੇ ਤੁਰ ਕੇ ਮੈਂ ਉਸ ਆਤਮਿਕ ਅਵਸਥਾ ਨੂੰ ਹਾਸਲ ਕੀਤਾ ਆ। ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ, ਪ੍ਰਭ ਰਾਵੇ ਰੰਗ ਰਾਤੀ। ਹੇ ਨਾਨਕ ਆਖ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ 'ਤੇ ਤੁਰ ਕੇ ਮੈਨੂੰ ਵਡਿਆਈ ਮਿਲੀ ਆ, ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਇੱਕ ਸੁਰਤਾ ਮਿਲਾਪ ਜਿਹੜਾ ਆ ਉਹ ਹਾਸਲ ਕੀਤਾ ਹੈ। ਪਾਤਸ਼ਾਹ ਕਿਰਪਾ ਕਰਨ, ਜੋ ਉਪਦੇਸ਼ ਸਤਿਗੁਰਾਂ ਨੇ ਪਾਵਨ ਮੁੱਖ ਵਾਕ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ, ਅਸੀਂ ਇਸ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਆਸ਼ੇ ਮੁਤਾਬਕ ਸੱਚਿਆਰੇ ਜੀਵਨ ਦੇ ਮਾਲਕ ਬਣ ਸਕੀਏ। ਹੋਈਆਂ ਬੇਨਤ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਅਗਲੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਵੀਰ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਾਉਣਗੇ। ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ ਬਖਸ਼ ਲੈਣਾ। ਸੋ ਅਗਲੇ ਸਮੇਂ ਵਾਸਤੇ ਭਾਈ ਗੁਰਸ਼ਰਨ ਸਿੰਘ ਜੀ ਉਹਨਾਂ ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸ਼੍ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਫਤਿਹ ਦੀ ਸਾਨ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ।

कोट प्राद हमारे खंडो अनेक विधि समझावो हम अज्ञान अल्प मत थोरी

ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ

एक निर्गुण बैल हमार।

मेरी पूंजी राज।

जैसा रंग कुसुंब का तैसा ये संसार, मेरे रमैये रंग मजीठ का। कहरव दास चमार जैसा रंग कुसुंब का तैसा ये संसार, मेरे रमैये रंग मजीठ का। कहरव दास चमार जुगो जुग टल चवर शतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसा पातशाहियां दी जोत, साहिब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुर की अमृतमई बाणी दे कीर्तन मेरे तो पहला गुरु करके रागी जथे पासों सरवण कर रहे सी। तो आओ साध संगत, समा है पावन बाणी दी कथा विचार दा। विचारां नूं आरंभण तो पहला दर कर दी मर्यादा नूं मुख रखदियां फतेह दी सांझ पाईए जी। वाहिगुरु जी का खालसा, वाहिगुरु जी की फतेह। अज बच्चियां दे स्कूल दी जिहड़ी है वह जिहड़ा नवां सैशन है उहदी आरंभता भी हो रही है। तो बहुत सारे बच्चे अपने माता पिता नाल स्कूल जाण तों पहलां गुरु चरणां दा ओट आसरा परसन लई सतगुर दे दरबार दीआं हाजरियां भी भर रहे ने। तो बड़ी खुशी दी गल है। तो साडा एक सुभाव ऐसे बनना चाहीदा है इदां दा वी आपां सतगुरु दे दरबार दी हाजरी दी आदत सुभाव नित पाईए। तो जे नाम ही हो सके तो कम से कम वीकेंड उत्ते शनि ऐतवार जदों बच्चियां नूं छुट्टियां हुंदियां ने आपां बच्चियां नूं लै के, क्योंकि गुरु दा दरबार भी एक स्कूल है जिथों सानूं मत ते बुद्धि प्राप्त होनी है। जिवें बाहरी स्कूल नूं जे बच्चा केवल नमस्कार करके वापस परत आवे ते उह विद्या प्राप्त नहीं कर सकदा, बिल्कुल इसे तरीके नाल गुरु धन गुरु ग्रंथ साहिब महाराज दे शब्द बाणी जदों असीं इहदे नाल सांझ बनाउने आ ते सानूं एक चंगे नेक इंसान बनन दा ढंग तरीका अपनी जिंदगी दे विच दुखां दे नाल किवें मुकाबला करना है, किवें चढ़दी कला वाले जीवन नूं बतीत करना है, तो ये सारा ज्ञान सोझी समझ भी सानूं गुरु दे पासों मिलदी है। तो काश किते असीं इसे तरीके नाल समझिए भी जिवें आपां स्कूल विच जा के उत्थे चार पांच घंटे बैठ के अपनियां क्लासिस नूं अटेंड करदे आं, इदां ही गुरु दे दरबार विच शब्द दे कीर्तन दी क्लास, शब्द दी विचार दी क्लास, ढाडी वारां राहीं इतिहास दी क्लास जिहड़ी है उह नित प्रतिदिन लगदी है। तो बड़ी चंगी गल है सतगुरु जिहड़ा ये नवां सैशन है बच्चियां दा, सारे बच्चियां नूं विद्या दी दात बख्शिश करन। तो लड़ीवार विचार विच्चों
ਗੌੜੀ ਬੈਰਾਗਣ ਰਾਗ ਵਿੱਚ ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਬਚਨ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਸ਼ਬਦ ਦਾ ਸਿਰਲੇਖ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਬੈਰਾਗਣ ਰਵਿਦਾਸ ਜੀਓ। ਇੱਕ ਓਅੰਕਾਰ ਦਾ ਅਰਥ ਹੈ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਇੱਕੋ ਹੀ ਹੈ ਤੇ ਇੱਕ ਰਸ ਆਪਣੀ ਕੁਦਰਤ ਦੇ ਵਿੱਚ ਵਿਆਪ ਰਿਹਾ ਹੈ। ਉਹ ਪਰਮੇਸ਼ਰ ਰੱਬ ਇੱਕ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਉਹ ਸੱਤ ਹੈ। ਸੱਤ ਦਾ ਅਰਥ ਹੁੰਦਾ ਜਿਹਦੀ ਹੋਂਦ ਜਿਹਦੀ ਹਸਤੀ ਸਦੀਵੀ ਹੋਵੇ, ਸਦਾ ਰਹਿਣ ਵਾਲਾ ਹੋਵੇ, ਉਹਨੂੰ ਸੱਤ ਕਿਹਾ ਜਾਂਦਾ। ਅੱਗੇ ਮਹਾਰਾਜ ਨੇ ਆਖਿਆ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਪ੍ਰਸਾਦ ਦਾ ਅਰਥ ਹੁੰਦਾ ਕਿਰਪਾ। ਗੁਰੂ ਦੇ ਬਖਸ਼ੇ ਗਿਆਨ ਦੁਆਰਾ ਉਸ ਇੱਕ ਦੀ ਸੋਝੀ ਸਮਝ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੁੰਦੀ ਹੈ। ਗੌੜੀ ਸ਼ਬਦ ਦਾ ਰਾਗ ਹੈ ਜਿਹਦੇ ਵਿੱਚ ਇਹ ਸ਼ਬਦ ਗਾਇਣ ਕੀਤਾ ਗਿਆ। ਬੈਰਾਗਣ ਗੌੜੀ ਰਾਗ ਦੀ ਇੱਕ ਕਿਸਮ ਹੈ ਤੇ ਰਵਿਦਾਸ ਜੀ ਉਹਦਾ ਇਹ ਸ਼ਬਦ ਹੈ। ਭਗਤ ਰਵਿਦਾਸ ਸਾਹਿਬ ਨੇ ਇੱਕ ਹੋਕਾ ਮਾਰ ਕੇ ਗੱਲ ਕਹੀ ਕਿ ਕੋ ਬਨਜਾਰੋ ਰਾਮ ਕੋ, ਦੁਨੀਆਂ ਉੱਤੇ ਕੋਈ ਐਸਾ ਹੈ ਜਿਹੜਾ ਰੱਬ ਦੇ ਨਾਂ ਦਾ ਵਪਾਰ ਕਰਨਾ ਚਾਹੁੰਦਾ ਹੋਵੇ। ਬਨਜਾਰੋ ਸ਼ਬਦ ਜਿਹੜਾ ਹੈ ਉਹ ਵਰਤਿਆ ਜਾਂਦਾ ਹੈ ਵਣਜ ਕਰਨ ਵਾਲੇ ਨਾਲ, ਵਪਾਰੀ ਦੇ ਨਾਲ। ਜਿਵੇਂ ਵਪਾਰੀ ਜਿਹੜਾ ਹੈ ਉਹ ਇੱਕ ਥਾਂ ਉੱਤੋਂ ਮਾਲ ਚੁੱਕਦਾ ਹੈ, ਸੌਦਾ ਖਰੀਦਦਾ ਹੈ ਤੇ ਦੂਜੇ ਥਾਂ ਉੱਤੇ ਜਾ ਕੇ ਵੇਚ ਦਿੰਦਾ ਹੈ, ਤਾਂ ਉਹ ਉਹਦੀ ਇਨਕਮ ਦਾ ਸੋਰਸ ਵੀ ਹੈ, ਸਾਧਨ ਵੀ ਹੈ। ਵਪਾਰੀ ਜਿਹੜਾ ਹੈ ਉਹ ਇੱਕ ਥਾਂ ਉੱਤੇ ਟਿਕ ਕੇ ਨਹੀਂ ਬਹਿੰਦਾ ਹੁੰਦਾ ਸੀ। ਪੁਰਾਣੇ ਸਮਿਆਂ ਦੇ ਵਿੱਚ ਅਕਸਰ ਤੁਸੀਂ ਵੇਖੋ ਪਿੰਡਾਂ ਸ਼ਹਿਰਾਂ ਦੇ ਵਿੱਚ ਬਾਜ਼ਾਰ ਲੱਗਦੇ ਹੁੰਦੇ ਸਨ, ਜਿੱਥੇ ਵੱਖ ਵੱਖ ਲੋਕ ਆਪਣਾ ਸੌਦਾ ਵੇਚਣ ਵੀ ਆਉਂਦੇ ਸਨ ਤੇ ਖਰੀਦਣ ਵੀ ਆਉਂਦੇ ਸਨ। ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ ਵੀ ਇੱਥੇ ਬੰਦਾ ਵੀ ਇੱਦਾਂ ਹੀ ਹੈ, ਆਪਾਂ ਜਿੰਨੇ ਵੀ ਹਾਂ ਆਪਾਂ ਵੀ ਵਣਜ ਕਰ ਰਹੇ ਹਾਂ, ਆਪਾਂ ਵੀ ਵਪਾਰੀ ਹਾਂ। ਹੁਣ ਕੋਈ ਦੁਨੀਆਂ ਉੱਤੇ ਝੂਠ ਦਾ ਵਪਾਰੀ ਹੈ, ਕੋਈ ਸੱਚ ਦਾ ਵਪਾਰੀ ਹੈ, ਕੋਈ ਕੂੜ ਇਕੱਠਿਆਂ ਕਰਦਾ ਹੈ, ਕੋਈ ਅੰਮ੍ਰਿਤ ਇਕੱਠਿਆਂ ਕਰਦਾ ਹੈ, ਕੋਈ ਜ਼ਹਿਰ ਇਕੱਠਿਆਂ ਕਰਦਾ ਹੈ, ਹਰ ਬੰਦਾ ਵਪਾਰ ਕਰ ਰਿਹਾ ਹੈ, ਹਰ ਬੰਦਾ। ਗੁਰਦੇਵ ਨੇ ਬੜਾ ਪਿਆਰਾ ਖਿਆਲ ਬਾਣੀ ਦੇ ਵਿੱਚ ਦਿੱਤਾ। ਮਹਾਰਾਜ ਦਾ ਇੱਕ ਸਲੋਕ ਹੈ, ਜਿਵੇਂ ਨਾ ਪਹਿਲੇ ਸਮਿਆਂ ਦੇ ਵਿੱਚ ਹਫ਼ਤਾਵਾਰੀ ਮੰਡੀਆਂ ਲੱਗਦੀਆਂ ਹੁੰਦੀਆਂ ਸੀ, ਅੱਜ ਵੀ ਕਿਤੇ ਕਿਤੇ ਸ਼ਹਿਰਾਂ ਦੇ ਵਿੱਚ ਇਹ ਰਿਵਾਜ਼ ਹੈ, ਮੇਲੇ ਦੀ ਨਿਆਈ ਮੰਡੀਆਂ ਲੱਗਦੀਆਂ ਨੇ ਜਿੱਥੇ ਪੂਰਾ ਉਹ ਮੇਲਾ ਸੱਜਿਆ ਹੁੰਦਾ ਹੈ। ਪਹਿਲੇ ਅੱਜ ਤੇ ਬੱਤੀ ਦਾ ਬੜਾ ਵੱਡਾ ਪ੍ਰਬੰਧ ਲਾਈਟਾਂ ਦਾ ਹੋ ਗਿਆ, ਪਹਿਲੇ ਸਮਿਆਂ ਵਿੱਚ ਵੱਡੇ ਵੱਡੇ ਲੈਂਪ ਬਾਲ ਕੇ, ਵੱਡੇ ਵੱਡੇ ਦੀਵੇ ਬਾਲ ਕੇ ਜਿਹੜੇ ਸੀ ਉਹ ਜਿਹੜੇ ਵਪਾਰੀ ਹੁੰਦੇ ਸੀ ਇੱਕ ਥਾਂ ਉੱਤੇ ਆ ਕੇ ਬਹਿ ਜਾਂਦੇ ਸੀ, ਐਨ ਪੂਰਾ ਬਾਜ਼ਾਰ ਜਗਮਗ ਜਗਮਗ ਕਰਦਾ ਸੀ। ਸਤਿਗੁਰੂ ਮਹਾਰਾਜ ਕਹਿੰਦੇ ਪੂਰਾ ਸੰਸਾਰ ਜਿਹੜਾ ਹੈ ਨਾ ਇਹ ਵੀ ਇੱਦਾਂ ਹੀ ਹੈ, ਦੋਏ ਦੀਵੇ, ਦੋ ਦੀਵੇ ਨੇ। ਇਹ ਦੋ ਦੀਵੇ ਕਿਹੜੇ ਨੇ ਵੱਡੇ? ਇੱਕ ਸੂਰਜ ਤੇ ਦੂਜਾ ਚੰਦਰਮਾ, ਦੋਏ ਦੀਵੇ। 14 ਹਟਨਾਲੇ ਆਖਿਆ, 14 ਹੱਟੀਆਂ ਨੇ। ਜਿਵੇਂ ਮੰਨ ਲਓ ਵੀ ਇੱਕ ਵੱਡਾ ਸਟੋਰ ਹੋਵੇ, ਉਹਦੇ ਵਿੱਚ ਵੱਖ ਵੱਖ ਸੌਦਾ ਵੇਚਣ ਵਾਲੀਆਂ 14 ਦੁਕਾਨਾਂ ਹੋਣ ਜਿੱਥੇ ਲੋਕ ਜਾਣ। ਆਮ ਤੌਰ ਉੱਤੇ ਮੰਨਿਆ ਜਾਂਦਾ ਸੀ ਵੀ 14 ਭਵਨ ਨੇ, 7 ਪਤਾਲ ਨੇ, 7 ਆਕਾਸ਼ ਨੇ, ਤਾਂ ਕਰਕੇ 14 ਮੰਨੇ ਗਏ। ਮਹਾਰਾਜ ਨੇ ਆਖਿਆ ਉਹਨਾਂ 14 ਹੱਟੀਆਂ ਦੇ ਵਿੱਚੋਂ ਸੰਸਾਰ ਵੀ ਇੱਕ ਹੱਟੀ ਹੈ, ਸੂਰਜ ਤੇ ਚੰਦਰਮਾ ਦੇ ਵਿੱਚ ਦੁਨੀਆਂ ਵੀ ਇੱਕ ਕੀ ਹੈ, ਬਾਜ਼ਾਰ ਦਾ ਕੰਮ ਹੈ। ਜਿਵੇਂ ਆਪਾਂ ਵੱਡੇ ਵੱਡੇ ਗਰੋਸਰੀ ਸਟੋਰਾਂ ਦੇ ਉੱਤੇ ਜਾਂਦੇ ਹਾਂ, ਇੱਕੋ ਛੱਤ ਦੇ ਥੱਲੇ ਸਾਨੂੰ ਕਈ ਕਿਸਮ ਦੇ ਬਾਜ਼ਾਰ ਮਿਲਦੇ ਨੇ। ਲੋਕ ਜਾਂਦੇ ਨੇ ਘਰੋਂ ਲਿਸਟ ਬਣਾ ਕੇ ਲੈ ਜਾਂਦੇ ਨੇ ਤੇ ਜਾ ਕੇ ਆਪੋ ਆਪਣੀ ਲੋੜ ਦੇ ਮੁਤਾਬਕ ਜਿਹੜਾ ਉੱਥੇ ਹੱਟੀ ਉੱਤੇ ਸੌਦਾ ਵੇਖ ਰਿਹਾ ਹੁੰਦਾ ਉਹਨੂੰ ਚੁੱਕ ਲੈਂਦੇ ਨੇ ਵੀ ਮੈਂ ਆਹ ਖਰੀਦਣਾ ਆਹ ਖਰੀਦਣਾ ਹੈ। ਤੇ ਫਿਰ ਤੁਸੀਂ ਵੇਖੋ ਕਈ ਚੀਜ਼ਾਂ ਬੰਦਾ ਉਹ ਵੀ ਬਾਜ਼ਾਰ ਵਿੱਚੋਂ ਚੁੱਕਦਾ ਹੈ ਜਿਹਦੀ ਉਹਨੂੰ ਲੋੜ ਨਹੀਂ ਵੀ ਹੁੰਦੀ, ਕਿਉਂਕਿ ਵੇਚਣ ਵਾਲਿਆਂ ਦੇ ਕੋਲ ਤਰੀਕੇ ਬੜੇ ਨੇ, ਉਹਨਾਂ ਨੇ ਆਫਰ ਲਾਏ ਹੋਏ ਨੇ। ਬੰਦਾ ਘਰੋਂ ਲੈਣ ਕੁਝ ਕਈ ਵਾਰ ਹੋਰ ਜਾਂਦਾ ਹੈ ਤੇ ਖਰੀਦ ਕੇ ਕੁਝ ਹੋਰ ਲੈ ਆਉਂਦਾ ਹੈ। ਤਾਂ ਉਹਨਾਂ ਨੇ ਉਹ ਚੀਜ਼ਾਂ ਵਾਰ ਵਾਰ ਸਾਡੀਆਂ ਅੱਖਾਂ ਦੇ ਸਾਹਮਣੇ ਲਾਈਆਂ, ਬੱਚਿਆਂ ਨੂੰ ਲਵਾਉਣ ਦੇ ਲਈ, ਬੱਚਿਆਂ ਨੂੰ ਅਟਰੈਕਟ ਕਰਨ ਲਈ, ਖਿੱਚਣ ਲਈ ਵੀ ਉਹਨਾਂ ਬਾਜ਼ਾਰ ਵਿੱਚ ਬਹੁਤ ਕੁਝ ਲਾਇਆ ਹੋਇਆ, ਗਰੋਸਰੀ ਸਟੋਰਾਂ ਵਾਲਿਆਂ ਨੇ ਲਾਇਆ ਹੁੰਦਾ।
ਇਸੇ ਤਰੀਕੇ ਨਾਲ ਜਦੋਂ ਉਹ ਕੋਈ ਨਵਾਂ ਪ੍ਰੋਜੈਕਟ ਲਾਂਚ ਕਰਦੇ ਨੇ ਉਹ ਵੀ ਸਾਹਮਣੇ ਲਾਇਆ, ਵਨ ਸਵੰਨੇ ਡੱਬੇ ਜਿਹੜੇ ਨੇ ਉਹ ਲਾਏ ਹੁੰਦੇ ਨੇ। ਆਮ ਤੌਰ ਉੱਤੇ ਮੈਂ ਕਈ ਵਾਰ ਹੈਰਾਨ ਹੁੰਦਾ ਵੀ ਬੰਦਾ ਜਦੋਂ ਨਾ ਨਹਾਉਣ ਵਾਲਾ ਸੋਪ ਵੀ ਚੁੱਕਦਾ ਨਾ ਸਾਬਣ ਵੀ ਚੁੱਕਦਾ, ਤੇ ਉਹ ਵੀ ਕਈ ਵਾਰ ਇਹ ਵੇਖਦਾ ਏ ਭਾਵੇਂ ਕਿ ਉਹਨੂੰ ਪ੍ਰੋਡਕਟ ਦੀ ਪਛਾਣ ਨਾ ਹੋਵੇ ਪਰ ਬੰਦਾ ਡੱਬੇ ਵੱਲ ਵੇਖ ਕੇ ਜ਼ਰੂਰ ਅਟਰੈਕਟ ਹੁੰਦਾ ਵੀ ਡੱਬਾ ਕਿਹੜਾ ਸੋਹਣਾ ਹੈ, ਭਾਵੇਂ ਵਿੱਚ ਉਹਦੇ ਇੱਕੋ ਜਿਹਾ ਸਾਰਾ ਕੁਝ ਪਿਆ ਹੋਵੇ, ਸਾਨੂੰ ਤੇ ਕੋਈ ਇੰਨੀ ਪਰਖ ਨਹੀਂ ਨਾ ਹੈਗੀ। ਹੁਣ ਕੀ ਹੈ ਵੀ ਬਾਜ਼ਾਰ ਦੇ ਵਿੱਚ ਖਲਾਰਾ ਏਡਾ ਵੱਡਾ ਹੈ ਵੀ ਬੰਦਾ ਕਨਫਿਊਜ਼ ਵੀ ਹੁੰਦਾ ਹੈ ਵੀ ਕਿਹੜੀ ਚੀਜ਼ ਮੈਂ ਚੱਕਾਂ ਅਤੇ ਕਿਹੜੀ ਨਾ ਚੱਕਾਂ, ਤੋ ਇਹ ਬਾਜ਼ਾਰ ਬੜਾ ਅਟਰੈਕਟਡ ਹੈ, ਉਹ ਸਾਨੂੰ ਖਿੱਚਦਾ ਹੈ, ਸਾਨੂੰ ਅਟਰੈਕਟ ਕਰਦਾ ਹੈ। ਮਹਾਰਾਜ ਨੇ ਆਖਿਆ ਦੁਨੀਆ ਵੀ ਬਾਜ਼ਾਰ ਹੈ, ਇਹ ਸੰਸਾਰ ਵੀ ਇੱਕ ਸਟੋਰ ਹੈ। ਇਹ ਜਿਹੜਾ ਬਾਜ਼ਾਰ ਹੈ ਇਹਦੇ ਵਿੱਚ ਦੋ ਦੀਵੇ ਨੇ, ਜਿਵੇਂ ਪਹਿਲਾਂ ਕਹਿ ਚੁੱਕਾ ਵੀ ਉਹਨਾਂ ਸਮਿਆਂ ਦੇ ਵਿੱਚ ਮੰਡੀਆਂ ਲੱਗਦੀਆਂ ਸੀ ਉਦੋਂ ਦੀਵਿਆਂ ਦਾ ਪ੍ਰਬੰਧ ਐਸਾ ਹੁੰਦਾ ਸੀ। ਬਾਬੇ ਨੇ ਆਖਿਆ ਦੋਏ ਦੀਵੇ 14 ਹਟਨਾਲੇ, ਬਾਕੀ ਸਾਰੇ ਬਾਜ਼ਾਰ ਸੱਜੇ ਹੋਏ ਨੇ। ਜੇਤੇ ਜੀ ਜਿੰਨੇ ਇੱਥੇ ਜੀਵ ਆਏ ਹੋਏ ਨੇ, ਜਿੰਨੇ ਇੱਥੇ ਲੋਕ ਆਏ ਹੋਏ ਨੇ, ਤੇਤੇ ਵਣਜਾਰੇ, ਸਾਰੇ ਕੀ ਕਰਨ ਆਏ ਨੇ, ਵਣਜਾਰੇ ਨੇ, ਵਣਜ ਕਰਨ ਦੇ ਲਈ ਆਏ ਨੇ। ਜੇਤੇ ਜੀ ਤੇਤੇ ਵਣਜਾਰੇ, ਮੈਂ ਤੁਸੀਂ ਆਪਾਂ ਸਾਰੇ ਮੰਨੋ ਵੀ ਉਸ ਵੱਡੇ ਸਟੋਰ ਵਿੱਚ ਕੋਈ ਸੁਪਰ ਸਟੋਰ ਵਿੱਚ ਕੌਸਕੋ ਵਿੱਚ ਤੁਰਿਆ ਫਿਰਦਾ ਏ, ਹਰ ਬੰਦੇ ਦੀ ਅਟਰੈਕਸ਼ਨ ਦੇ ਲਈ ਕੋਈ ਨਾ ਕੋਈ ਚੀਜ਼ ਲਭਾਉਂਦੀ ਹੈ ਅਤੇ ਬੰਦਾ ਆਪਣੀ ਮਤਬੁੱਧ ਦੇ ਮੁਤਾਬਕ ਉਹਨਾਂ ਚੀਜ਼ਾਂ ਨੂੰ ਚੁੱਕ ਲੈਂਦਾ। ਜਿਹੜਾ ਸਿਆਣਾ ਹੁੰਦਾ ਨਾ, ਵੈਸੇ ਮੈਨੂੰ ਇੱਕ ਸਿਆਣੇ ਸੱਜਣ ਨੇ ਸਲਾਹ ਦਿੱਤੀ ਸੀ ਅਤੇ ਬਾਕੀ ਬੜੀ ਕਾਰਗਰ ਹੈ, ਅਤੇ ਆਮ ਸਿਆਣੇ ਲੋਕਾਂ ਦਾ ਇਹ ਥੋਟ ਹੈ, ਵਿਚਾਰ ਹੈ ਵੀ ਜਦੋਂ ਤੁਸੀਂ ਘਰੋਂ ਕੋਈ ਸ਼ੋਪਿੰਗ ਕਰਨ ਲਈ ਜਾਓ ਨਾ, ਗਰੋਸਰੀ ਸਟੋਰ 'ਤੇ ਜਾਓ, ਵੱਡੇ ਸਟੋਰਾਂ ਵਿੱਚ ਜਾਓ, ਅਤੇ ਰੋਟੀ ਪਾਣੀ ਘਰੋਂ ਖਾ ਕੇ ਜਾਇਆ ਕਰੋ। ਉਹਦਾ ਰੀਜ਼ਨ ਕੀ ਹੁੰਦਾ, ਜਦੋਂ ਤੁਹਾਡੇ ਪੇਟ ਨੂੰ ਭੁੱਖ ਲੱਗਦੀ ਹੈ ਨਾ ਉੱਥੇ, ਅਤੇ ਬੰਦਾ ਆਪਣੇ ਵੱਲੋਂ ਤਾਂ ਜਾਂਦਾ ਇਸ ਕਰਕੇ ਹੈ ਵੀ ਚਾਰ ਪੈਸੇ ਬਚ ਜਾਣ, ਮੈਂ ਵੱਡੇ ਸਟੋਰ 'ਤੇ ਜਾਵਾਂਗਾ, ਚਾਰ ਪੈਸੇ ਬਚਾ ਕੇ ਘਰੇ ਆਵਾਂ। ਪਰ ਜੇ ਤੁਸੀਂ ਭੁੱਖੇ ਤੁਰ ਗਏ ਅਤੇ ਉੱਥੇ ਲੱਗੀਆਂ ਚੀਜ਼ਾਂ ਵੇਖ ਕੇ, ਉੱਥੋਂ ਦੀ ਮਹਿਕ ਵੇਖ ਕੇ, ਉੱਥੋਂ ਦਾ ਅਰੋਮਾ ਵੇਖ ਕੇ, ਕੀ ਹੁੰਦਾ ਹੈ ਵੀ ਬੰਦਾ ਫਿਰ ਜਿੰਨੇ ਕੁ ਪੈਸੇ ਉਹਨੇ ਬਚਾਉਣੇ ਹੁੰਦੇ ਨੇ ਢਿੱਡੋਂ ਭੁੱਖਾ ਹੋਣ ਕਰਕੇ ਉੱਥੇ ਲਾ ਆਉਂਦਾ। ਹਰ ਬੰਦੇ ਨੂੰ ਸ਼ੋਪਿੰਗ ਕਰਨੀ ਨਹੀਂ ਆਉਂਦੀ, ਹਰ ਬੰਦਾ ਬਾਜ਼ਾਰ ਵਿੱਚ ਜਾ ਕੇ ਸ਼ੋਪਿੰਗ ਨਹੀਂ ਕਰ ਸਕਦਾ। ਇਹ ਠੀਕ ਹੈ ਵੀ ਅੱਜ ਕੱਲ੍ਹ ਬੜਾ ਟ੍ਰੈਂਡ ਹੈ, ਘਰ ਦੀ ਰੋਸਕੀ ਚਲੋ ਸ਼ੋਪਿੰਗ ਕਰਾ ਲਿਆਓ, ਸਾਰਾ ਕੋਈ ਠੀਕ, ਪਰਿਵਾਰ ਬੱਚੇ ਕਹਿੰਦੇ ਨੇ ਚਲੋ ਜੀ ਸ਼ੋਪਿੰਗ ਕਰਾਈਏ, ਸਾਰਾ ਕੋਈ ਠੀਕ, ਭਾਵੇਂ ਅਲਮਾਰੀਆਂ ਪਹਿਲਾਂ ਹੀ ਭਰੀਆਂ ਪਈਆਂ ਹੋਣ, ਸਾਰਾ ਕੁਝ ਪਹਿਲਾਂ ਹੋਵੇ, ਕਿਉਂਕਿ ਬਾਜ਼ਾਰ ਨੇ ਇਹ ਚੀਜ਼ਾਂ ਸਾਡੇ ਅੱਗੇ ਛੁੱਟੀਆਂ ਨੇ ਲਿਆਣ ਕੇ, ਸਾਡੇ ਅੱਗੇ ਛੁੱਟੀਆਂ ਨੇ। ਅੱਜ ਤਾਂ ਬੰਦੇ ਦੀ ਚੁਆਇਸ ਮੁਸ਼ਕਲ ਹੋ ਗਈ ਵੀ ਕਿਹੜੇ ਰੰਗ ਦਾ ਕੱਪੜਾ ਪਾਉਣਾ ਹੈ ਅਤੇ ਕਿਹੜਾ ਨਹੀਂ ਪਾਉਣਾ, ਆਹ ਕੱਪੜਾ ਮੈਂ ਇੱਕ ਵਾਰਾ ਪਾਇਆ, ਦੋ ਵਾਰਾ ਪਾਇਆ, ਕਿਉਂਕਿ ਟ੍ਰੈਂਡ ਦੇ ਨਾਂ 'ਤੇ ਨਵੀਆਂ ਨਵੀਆਂ ਚੀਜ਼ਾਂ ਬਾਜ਼ਾਰ ਨੇ, ਮਾਰਕੀਟ ਨੇ ਸਾਨੂੰ ਲਭਾਉਣ ਵਾਸਤੇ, ਆਪਣੇ ਵੱਲ ਖਿੱਚਣ ਵਾਸਤੇ ਸਾਹਮਣੇ ਛੁੱਟੀਆਂ ਹੋਈਆਂ। ਤੋ ਇਸ ਕਰਕੇ ਸ਼ੋਪਿੰਗ ਕਰਨੀ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਹਰ ਬੰਦਾ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਨੇ ਆਖਿਆ ਬਿਲਕੁਲ ਦੁਨੀਆਂ ਦੇ ਵਿੱਚ ਚੀਜ਼ਾਂ ਅਟਰੈਕਟ ਕਰਦੀਆਂ ਨੇ, ਤੁਹਾਨੂੰ ਬੁਰਾਈ ਵੀ ਅਟਰੈਕਟ ਕਰਦੀ ਹੈ, ਜਿਹੜੀ ਬੁਰਾਈ ਹੁੰਦੀ ਹੈ ਨਾ ਉਹਦੇ ਵਿੱਚ ਇੱਕ ਆਪਣੀ ਅਟਰੈਕਸ਼ਨ ਹੈ, ਬੁਰਾਈ ਤੁਹਾਨੂੰ ਆਪਣੇ ਵੱਲ ਖਿੱਚਦੀ ਹੈ। ਪਰ ਤੁਸੀਂ ਕਾਮਯਾਬ ਤਾਂ ਹੋ ਵੀ ਜਦੋਂ ਦੁਨੀਆਂ ਦੀ ਇਸ ਹੱਟੀ ਵਿੱਚ ਤੁਰੇ ਫਿਰੋ ਅਤੇ ਇਹ ਬੁਰਾਈ ਤੁਹਾਡੇ ਉੱਤੇ ਆਪਣਾ ਪ੍ਰਭਾਵ ਨਾ ਪਾ ਸਕੇ, ਆਪਣਾ ਅਸਰ ਨਾ ਪਾ ਸਕੇ। ਮਹਾਰਾਜ ਗੁਰਦੇਵ ਨੇ ਆਖਿਆ ਜੇਤੇ ਜੀ ਤੇਤੇ ਵਣਜਾਰੇ, ਜਿੰਨੇ ਜੀਵ ਨੇ ਸਾਰੇ ਇੱਥੇ ਵਣਜਾਰੇ ਨੇ ਅਤੇ ਵਣਜ ਕਰਨ ਲਈ ਆਏ ਨੇ। ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਸ਼੍ਰੀ ਰਾਗ ਵਿੱਚ, ਮਹਾਰਾਜ ਉੱਥੇ ਦੱਸਦੇ ਨੇ ਤੁਸੀਂ ਵਣਜ ਕਾਹਦੀ ਕਰਨੀ ਹੈ, ਖਰੀਦਣਾ ਕੀ ਹੈ, ਦੁਨੀਆਂ ਵਿੱਚੋਂ ਪਿੱਕ ਕੀ ਕਰਨਾ, ਚੁੱਕਣਾ ਕੀ ਹੈ, ਚੁੱਕਣੀ ਹੈ ਚੰਗਿਆਈ ਅਤੇ ਛੱਡਣੀ ਹੈ ਬੁਰਿਆਈ। ਗੁਣਾ ਕਾ ਹੋਵੇ ਵਾਸੁਲਾ, ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਣਾ, ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ, ਛੋੜ ਔਗਣ ਚੱਲੀਐ। ਮਹਾਰਾਜ ਨੇ ਆਖਿਆ ਗੁਣ ਚੁੱਕਦੇ ਜਾਣੇ ਨੇ ਅਤੇ ਔਗਣ ਛੱਡਦੇ ਜਾਣੇ ਨੇ, ਗੁਣ ਚੁੱਕਦੇ ਜਾਣੇ ਨੇ, ਗੁਣਾਂ ਦਾ ਮਾਲ ਚੁੱਕਣਾ ਹੈ। ਇੱਦਾਂ ਕਹਿ ਲਓ ਵੀ ਗੁਣਾਂ ਦੀ ਸ਼ੋਪਿੰਗ ਕਰਨੀ ਹੈ, ਵਰਚਿਊ ਚੰਗੀ ਨੇਕੀ ਦੀ ਸ਼ੋਪਿੰਗ ਕਰਨੀ ਹੈ। ਇੱਥੇ ਬੁਰਾਈ ਵੀ ਬਹੁਤ ਅਟਰੈਕਟ ਕਰਦੀ ਹੈ ਬੰਦੇ ਨੂੰ, ਬੁਰਾਈ ਵੇਚਣ ਵਾਲੇ ਵੀ ਹੈਗੇ ਨੇ, ਵੇਖੋ ਵਾਈਨ ਵੀ ਵਿਕਦੀ ਹੈ, ਸ਼ਰਾਬ ਵੀ ਵਿਕਦੀ ਹੈ, ਵੇਚਣ ਵਾਲੇ। ਦੁਨੀਆਂ ਦੇ ਵਿੱਚ ਤੁਸੀਂ ਪਾਬੰਦੀ ਨਹੀਂ ਲਾ ਸਕਦੇ ਕਿਸੇ ਚੀਜ਼ ਉੱਤੇ ਵੀ ਆਹ ਚੀਜ਼ ਨਾ ਵਿਕੇ। ਉਹ ਸਿਆਣਿਆਂ ਦੀ ਇੱਕ ਕਹਾਵਤ ਹੁੰਦੀ ਹੈ, ਉਹ ਕਹਿੰਦੇ ਨੇ ਵੀ ਜੇ ਤੁਹਾਡਾ ਦਰਵਾਜ਼ਾ ਗਲੀ ਦੇ ਵਿੱਚ ਖੁੱਲ੍ਹਦਾ ਹੈ ਨਾ, ਤੇ ਤੁਸੀਂ ਗਲੀ ਵਿੱਚੋਂ ਲੰਘਣ ਤੋਂ ਲੋਕਾਂ ਨੂੰ ਨਹੀਂ ਰੋਕ ਸਕਦੇ, ਤੁਹਾਨੂੰ ਆਪਣਾ ਦਰਵਾਜ਼ਾ ਦਾ ਪਰਦਾ ਆਪ ਪਾਉਣਾ ਪੈਣਾ। ਸਮਝੇ ਬੇਨਤੀ ਨੂੰ, ਤੁਹਾਡਾ ਦਰਵਾਜ਼ਾ ਹੈ, ਹਜ਼ਾਰਾਂ ਲੋਕ ਉਹਦੇ ਅੱਗੋਂ ਦੀ ਲੰਘਦੇ ਨੇ,
ਤੁਸੀਂ ਲੋਕਾਂ ਨੂੰ ਨਹੀਂ ਕਹਿ ਸਕਦੇ ਵੀ ਤੁਸੀਂ ਇੱਥੋਂ ਨਾ ਗੁਜ਼ਰੋ, ਵੀ ਤੂੰ ਇੱਥੋਂ ਨਾ ਲੰਘਿਆ ਕਰ, ਓਏ ਸਾਡੀਆਂ ਧੀਆਂ ਨੇ, ਸਾਡੇ ਘਰੇ ਬੱਚੀਆਂ ਨੇ, ਮੇਰੀਆਂ ਨਹੁੰਆਂ ਨੇ, ਆਪਾਂ ਲੋਕਾਂ ਨੂੰ ਨਹੀਂ ਕਹਿ ਸਕਦੇ। ਬਟ ਤੁਹਾਨੂੰ ਇੱਕ ਉੱਦਮ ਆਪ ਕਰਨਾ ਪੈਣਾ ਵੀ ਉਸ ਖੁੱਲ੍ਹੇ ਦਰਵਾਜ਼ੇ ਦੇ ਉੱਤੇ ਪੜਦਾ ਤੁਹਾਨੂੰ ਆਪ ਪਾਉਣਾ ਪੈਣਾ ਤਾਂ ਕਲਿਆਣ ਹੋਣਾ। ਇਸ ਕਰਕੇ ਦੁਨੀਆਂ ਬੁਰਾਈ ਨਾਲ ਭਰੀ ਪਈ ਹੈ। ਮਹਾਰਾਜ ਨੇ ਆਖਿਆ ਤੂੰ ਆਪਣੇ ਆਪ ਨੂੰ ਆਪ ਸਵਾਰਨਾ, ਇੱਥੇ ਹਰ ਚੀਜ਼ ਵਿਕ ਰਹੀ ਹੈ, ਇੱਥੇ ਨਸ਼ਾ ਵਿਕ ਰਿਹਾ, ਸਾਰਾ ਕੁਝ ਵਿਕ ਰਿਹਾ। ਖਾਸ ਕਰਕੇ ਬੱਚਿਆਂ ਨੂੰ ਬੇਨਤੀ ਕਰਾਂਗਾ, ਇੱਥੇ ਵੇਚਣ ਵਾਲੇ ਸਕੂਲਾਂ ਤੱਕ ਪਹੁੰਚਦੇ ਨੇ, ਫਿਰ ਇੱਥੋਂ ਦੇ ਕਾਨੂੰਨ ਸੌਫਟ ਹੋਣ ਕਰਕੇ ਤੁਸੀਂ ਵੇਖੋ ਕੀ ਕੁਝ ਬਣਦਾ। ਤੋ ਉਹ ਜਿਹੜੀ ਮੱਤ ਹੈ ਨਾ, ਉਹ ਜਿਹੜੀ ਚੰਗੀ ਚੀਜ਼ ਹੈ, ਉਹ ਤੁਹਾਨੂੰ ਆਪ ਆਪਣੇ ਆਪ ਨੂੰ ਪ੍ਰੋਟੈਕਟ, ਇੱਦਾਂ ਕਹਿ ਲਓ ਵੀ ਉਹ ਸ਼ੀਲਡ ਜਿਹੜੀ ਹੈ ਨਾ ਚੰਗੇ ਵਰਤਿਓ ਗੁਣਾਂ ਦੀ, ਉਹ ਤੁਹਾਨੂੰ ਆਪ ਪਹਿਨਣੀ ਪੈਣੀ ਹੈ। ਨਹੀਂ ਤੇ ਕੋਈ ਤੁਹਾਨੂੰ ਪ੍ਰੋਟੈਕਟ ਨਹੀਂ ਕਰ ਸਕਦਾ, ਕੋਈ ਤੁਹਾਡੀ ਰੱਖਿਆ ਨਹੀਂ ਕਰ ਸਕਦਾ। ਤੋ ਸਤਿਗੁਰੂ ਮਹਾਰਾਜ ਨੇ ਬੜਾ ਪਿਆਰਾ ਇੱਕ ਬਚਨ ਰੱਖਿਆ। ਗੁਰਦੇਵ ਮਹਾਰਾਜ ਕਹਿੰਦੇ ਨੇ ਵਣਜ ਕਰੋ ਵਣਜਾਰਿਓ। ਆਖਿਆ ਇਹ ਵਣਜਾਰੇ ਜੀਵ ਵਣਜ ਕਰਿਆ ਕਰ। ਮਹਾਰਾਜ ਕਾਹਦੀ? ਵੱਖਰ ਲਿਓ ਸੰਭਾਲ। ਵੱਖਰ ਦਾ ਅਰਥ ਹੁੰਦਾ ਜੀ ਸੌਦਾ। ਆਖਿਆ ਚੰਗੇ ਸੌਦੇ ਦੀ ਵਣਜ ਕਰਿਆ ਕਰ।

ਉਹੋ ਜਿਹੀ ਵਸਤੂ ਇਕੱਠਿਆ ਕਰਿਆ ਕਰ ਜਿਹੜੀ ਤੈਨੂੰ ਚੰਗੇ ਵਾਲੇ ਪਾਸੇ ਲੈ ਕੇ ਜਾਵੇ, ਉਹੋ ਜਿਹੀ ਵਸਤੂ ਇਕੱਠੀ ਕਰ ਜਿਹੜੀ ਤੇਰੀ ਅੰਦਰ ਆਤਮਾ ਦੀ ਸਹਾਈ ਬਣੇ, ਇਹੋ ਜਿਹੇ ਵਣਜ ਦਾ ਵਪਾਰ ਕਰਿਆ ਕਰ। ਮਹਾਰਾਜ ਨੇ ਬਾਣੀ ਵਿੱਚ ਬੜੇ ਪਿਆਰੇ, ਅੱਛਾ ਫਿਰ ਵਣਜਾਰਾ ਇੱਕ ਹੋਰ ਚੀਜ਼ ਹੈ ਜਿਹੜਾ ਵਪਾਰ ਕਰਨ ਆਉਂਦਾ ਨਾ, ਉਹ ਕਦੀ ਇੱਕ ਥਾਂ ਉੱਤੇ ਬੈਠਾ ਨਹੀਂ ਰਹਿੰਦਾ, ਉਹ ਚਲੇ ਜਾਂਦਾ। ਆਪਾਂ ਸਾਰੇ ਇਸ ਜਹਾਨ 'ਤੇ ਆਏ ਹਾਂ ਅਤੇ ਸਾਰਿਆਂ ਨੇ ਚਲੇ ਜਾਣਾ। ਬਾਬਾ ਜੀ ਬਾਣੀ ਵਿੱਚ ਇੱਕ ਬਚਨ ਰੱਖਦੇ ਨੇ, ਆਖਿਆ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਗੋਇਲ ਕਹਿੰਦੇ ਸੀ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਨਾ ਮੱਝਾਂ ਗਾਵਾਂ ਚਾਰਨ ਲਈ ਆਉਂਦੇ ਸੀ, ਉਹਨਾਂ ਨੂੰ ਫੀਡ ਦੇਣ ਲਈ ਉਹ ਕੀ ਕਰਦੇ ਸੀ ਵੀ ਜਿੱਥੇ ਹਰਿਆਲੀ ਹੁੰਦੀ ਸੀ ਉੱਥੇ ਉਹ ਲੈ ਕੇ ਜਾਂਦੇ ਸੀ ਮੱਝਾਂ ਗਾਵਾਂ ਨੂੰ ਫੀਡ ਦੇਣ ਲਈ। ਅਤੇ ਜਿੰਨਾ ਚਿਰ ਤੱਕ ਉੱਥੇ ਘਾਹ ਹੈ, ਹਰਿਆਲੀ ਹੈ, ਉਹਨਾਂ ਨੇ ਉੱਥੇ ਮੱਝਾਂ ਚਾਰਨੀਆਂ ਅਤੇ ਫਿਰ ਜਦੋਂ ਹਰਿਆਲੀ ਮੁੱਕ ਜਾਣੀ ਤਾਂ ਉੱਥੋਂ ਚਲੇ ਜਾਣਾ। ਤੋ ਬਾਬਾ ਜੀ ਨੇ ਕਿਹਾ ਬੰਦਾ ਵੀ ਇੱਥੇ ਦੁਨੀਆਂ 'ਤੇ ਇੱਦਾਂ ਹੀ ਹੈ, ਉਸ ਗੋਇਲ ਵਰਗਾ ਹੈ ਜਿਹੜਾ ਸੰਸਾਰ 'ਤੇ ਆਇਆ ਅਤੇ ਇਹਨੇ ਇੱਥੋਂ ਚਲੇ ਜਾਣਾ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਪਰ ਬੰਦਾ ਕਰਦਾ ਕੀ ਹੈ, ਕਿ ਕੂੜ ਕਮਾਵੇ ਆਦਮੀ ਬੰਧੇ ਘਰ ਬਾਰਾ। ਬੰਦਾ ਕੀ ਕਰਦਾ, ਇਹਨੇ ਚਲੇ ਜਾਣਾ ਹੈ ਪਰ ਸਾਰੀ ਜ਼ਿੰਦਗੀ ਆਪਣੇ ਅੰਦਰ ਕੂੜ ਹੀ ਢੋਂਦਾ ਰਹਿੰਦਾ ਹੈ, ਘਰ 'ਤੇ ਬਾਰ ਨਾਲ ਬੱਝਾ ਹੋਇਆ। ਕੂੜ ਹੀ, ਕੂੜ ਦਾ ਮਤਲਬ ਹੁੰਦਾ ਝੂਠ ਢੋਂਦੇ ਰਹਿਣਾ, ਬੁਰਿਆਈਆਂ ਇਕੱਠੀਆਂ ਕਰਦੇ ਰਹਿਣਾ। ਬੁਰਿਆਈ ਕਿਹੜੇ ਰੂਪ ਦੇ ਵਿੱਚ ਹੁੰਦੀ ਹੈ, ਕਿਸੇ ਦੀ ਨਿੰਦਿਆ ਦੇ ਰੂਪ ਵਿੱਚ ਹੋ ਸਕਦੀ ਹੈ, ਈਰਖਾ ਦੇ ਰੂਪ ਦੇ ਵਿੱਚ ਹੋ ਸਕਦੀ ਹੈ, ਜੈਲਸ ਜਿਹਨੂੰ ਆਪਾਂ ਕਹਿੰਦੇ ਜੈਲਸ ਦੇ ਰੂਪ ਦੇ ਵਿੱਚ, ਇਹ ਵੀ ਬੁਰਾਈ ਹੈ। ਅਤੇ ਜੈਲਸ ਆਉਂਦੀ ਕਿਉਂ ਹੈ, ਜਿਸ ਦਿਨ ਸਾਨੂੰ ਇਹ ਪਤਾ ਲੱਗੇਗਾ ਵੀ ਰੱਬ ਦੀ ਇਸ ਖੇਡ ਵਿੱਚ ਕੋਈ ਇੱਕ ਬੰਦਾ ਦੂਜੇ ਵਰਗਾ ਨਹੀਂ ਹੈਗਾ, ਉਸ ਦਿਨ ਸਾਡੀ ਜੈਲਸ ਖਤਮ ਹੋ ਜਾਵੇਗੀ। ਕੋਈ ਇੱਕ ਰੁੱਖ ਦੂਜੇ ਰੁੱਖ ਵਰਗਾ ਨਹੀਂ ਹੈਗਾ। ਹੁਣ ਮੱਛੀ ਜਿਹੜੀ ਹੈ, ਜੇ ਉਹ ਜੈਲਸ ਕਰੇ ਚਿੜੀ ਦੇ ਨਾਲ, ਉੱਡਣ ਵਾਲੇ ਪਰਿੰਦੇ ਦੇ ਨਾਲ, ਅਤੇ ਉਹਨੂੰ ਉਹ ਇਸ ਗੱਲ ਨੂੰ ਸਮਝ ਲਵੇ ਵੀ ਉੱਡਣ ਵਾਲਾ ਪਰਿੰਦਾ ਕਦੀ ਪਾਣੀ 'ਚ ਲੰਮਾ ਸਮਾਂ ਤੈਰ ਨਹੀਂ ਸਕਦਾ, ਪਾਣੀ 'ਚ ਨਹੀਂ ਰਹਿ ਸਕਦਾ, ਅਤੇ ਪਾਣੀ 'ਚ ਰਹਿਣ ਵਾਲੇ ਕਦੀ ਉੱਡ ਨਹੀਂ ਸਕਦੇ। ਜੈਲਸ ਕਾਹਦੀ ਹੈ, ਉਹਦੀ ਆਪਣੀ ਡਿਊਟੀ ਹੈ, ਮੇਰੀ ਆਪਣੀ ਡਿਊਟੀ ਹੈ। ਕਈ ਵਾਰ ਬੱਚਿਆਂ ਦੇ ਵਿੱਚ ਇਹ ਚੀਜ਼ਾਂ ਪੈਦਾ ਹੋ ਜਾਂਦੀਆਂ, ਜੈਲਸ, ਭੈਣਾਂ ਭੈਣਾਂ ਵਿੱਚ ਜੈਲਸ ਪੈਦਾ ਹੋ ਜਾਂਦੀ ਹੈ, ਵੱਡੇ ਭਰਾ ਦੀ ਛੋਟੇ ਭਰਾ ਨਾਲ ਹੋ ਜਾਂਦੀ ਹੈ। ਨਹੀਂ, ਦੋਵਾਂ ਦੀ ਆਪਣੀ ਥਾਂ ਹੈ, ਦੋਵਾਂ ਦੀ ਆਪਣੀ ਜਗ੍ਹਾ ਹੈ। ਤੋ ਗੱਲ ਅੰਡਰਸਟੈਂਡ ਕਰਨ ਦੀ ਹੁੰਦੀ ਹੈ, ਗੱਲ ਅਤੇ ਗੱਲਾਂ ਨੂੰ ਸਮਝਣ ਦੀ ਹੁੰਦੀ ਹੈ। ਇੱਥੋਂ ਤੱਕ ਵਰਤਾਰੇ ਸਾਨੂੰ ਕਈ ਵਾਰ ਸਮਾਜ ਵਿੱਚ ਮਿਲ ਜਾਂਦੇ ਨੇ। ਪਿੱਛੇ ਜੇ ਥੋੜ੍ਹਾ 2-3 ਮਹੀਨੇ ਪਹਿਲਾਂ ਇੱਕ ਪੇਪਰ ਦੀ ਖਬਰ ਸੀ, ਇੱਕ ਵੱਡੀ ਭੈਣ ਨੇ ਆਪਣੀ ਛੋਟੀ ਭੈਣ ਨੂੰ ਮਾਰ ਦਿੱਤਾ। ਉਹਨੂੰ ਪੁੱਛਿਆ ਵੀ ਤੂੰ ਕਿਉਂ ਮਾਰਿਆ, ਕਹਿੰਦੀ ਇਹ ਮੇਰੇ ਨਾਲੋਂ ਸੋਹਣੀ ਹੈ। ਤੁਸੀਂ ਵੇਖੋ ਕਿੱਥੋਂ ਤੱਕ ਸੁਰਤ ਦੇ ਵਿੱਚ ਜ਼ਹਿਰ ਭਰਿਆ ਗਿਆ, ਜੈਲਸ ਦਾ, ਈਰਖਾ ਦਾ। ਹਾਲਾਂਕਿ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਵੀ ਮੈਂ, ਤੁਸੀਂ, ਆਪਾਂ ਸਾਰੇ ਇੱਕ ਦੂਜੇ ਵਰਗੇ ਨਹੀਂ ਹੈਗੇ। ਸਰੀਰਾਂ ਕਰਕੇ, ਬਣਤਰ ਕਰਕੇ, ਕੁਦਰਤ ਵਿੱਚ ਕੋਈ ਇੱਕ ਦੂਜੇ ਵਰਗਾ ਹੋ ਨਹੀਂ ਸਕਦਾ। ਤੋ ਇਸੇ ਤਰੀਕੇ ਨਾਲ ਅਸੀਂ ਕਈ ਵਾਰ ਬੱਚਿਆਂ ਨੂੰ ਸਿਖਾ ਵੀ ਦਿੰਦੇ ਜੈਲਸ, ਈਰਖਾ, ਕਈ ਵਾਰ ਆਪਾਂ ਘਰੋਂ ਵੀ ਸਿਖਾ ਦਿੰਦੇ, ਨਹੀਂ ਇਹ ਪਾਪ ਹੈ, ਇਹ ਨਹੀਂ ਕਰ, ਕਿਸੇ ਨਾਲ ਵੀ ਨਹੀਂ ਕਰਨੀ ਚਾਹੀਦੀ, ਕੋਈ ਫਰਕ ਨਹੀਂ ਪੈਂਦਾ। ਤੋ ਬਾਬਾ ਜੀ ਨੇ ਖੈਰ ਜਿਹੜੀ ਬਖਸ਼ਿਸ਼ ਕੀਤੀ, ਉਹਨਾਂ ਨੇ ਕਿਹਾ ਵੀ ਭਾਈ ਕੂੜ ਕਮਾਵੇ ਆਦਮੀ ਬਾਂਧੇ ਘਰ ਬਾਰਾ। ਬੰਦੇ ਨੇ ਚਲੇ ਤੇ ਜਾਣਾ ਦੁਨੀਆਂ ਦੇ ਵਿੱਚੋਂ, ਪਰ ਕੂੜ ਹੀ ਸਾਰੀ ਜ਼ਿੰਦਗੀ ਇਕੱਠਾ ਕਰਦਾ ਰਿਹਾ, ਝੂਠ ਹੀ ਇਕੱਠਾ ਕਰਦਾ ਰਿਹਾ, ਫਰੇਬ ਹੀ ਇਕੱਠਾ ਕਰਦਾ ਰਿਹਾ, ਆਪਣੇ ਘਰ ਬਾਰ ਨਾਲ ਬੱਝਾ ਹੋਇਆ, ਕੂੜ ਹੀ ਢੋਂਦਾ ਰਿਹਾ। ਤੋ ਬਾਬਾ ਜੀ ਕਹਿੰਦੇ ਜਾਗੋ ਜਾਗੋ ਸੁੱਤੇ ਹੋ, ਚੱਲਿਆ ਵਣਜਾਰਾ। ਆਖਿਆ ਸੁੱਤੇ ਬੰਦੇ ਹੋ, ਜਾਗੋ ਜੀ ਵਣਜਾਰਾ, ਇੱਥੋਂ ਤੁਰ ਚੱਲਿਆ। ਜਾਗੋ ਜਾਗੋ ਸੁੱਤੇ ਹੋ, ਚੱਲਿਆ ਵਣਜਾਰਾ, ਨੀਤ ਨੀਤ ਘਰ ਬੰਧੀਏ ਜੇ ਰਹਿਣਾ ਹੋਈ। ਆਖਿਆ ਜਿਹੜੀਆਂ ਗੱਲਾਂ ਦੇ ਨਾਲ, ਜਿਹਨਾਂ ਚੀਜ਼ਾਂ ਨਾਲ ਇੰਨਾ ਜੁੜਿਆ, ਉਹਨਾਂ ਸਦਾ ਥੋੜ੍ਹਾ ਰਹਿਣਾ। ਨੀਤ ਨੀਤ ਘਰ ਬੰਧੀਏ ਜੇ ਰਹਿਣਾ ਹੋਈ, ਪਿੰਡ ਪਵੈ ਜੀਓ ਚੱਲ ਸੀ ਜੇ ਜਾਣੇ ਕੋਈ। ਸਤਿਗੁਰੂ ਮਹਾਰਾਜ ਨੇ ਅੱਜ ਜਿਹੜਾ ਬਚਨ ਬਾਬਾ ਰਵਿਦਾਸ ਸਾਹਿਬ ਨੇ ਸਾਡੇ ਸਨਮੁੱਖ ਰੱਖਿਆ, ਉਹਨਾਂ ਨੇ ਆਖਿਆ ਵੀ ਕੋ ਬਨਜਾਰੋ ਰਾਮ ਕੋ। ਆਖਿਆ ਕੋਈ ਹੈਗਾ ਜਿਹੜਾ ਰੱਬ ਦੇ ਨਾਮ ਦਾ ਵਪਾਰੀ ਹੋਵੇ, ਜਿਹਨੇ ਗੁਣਾਂ ਦਾ ਵਪਾਰ ਕਰਨਾ ਹੋਵੇ। ਵੇਖੋ ਤੁਸੀਂ ਔਗਣ ਜ਼ਿੰਦਗੀ ਵਿੱਚ ਚਾਹੀਦੇ ਨੇ, ਤੁਹਾਡਾ ਆਲਾ ਦੁਆਲਾ ਔਗਣਾਂ ਵਾਲਾ ਬਣਾ ਲਓ। ਤੁਹਾਨੂੰ ਗੁਣ ਜ਼ਿੰਦਗੀ ਵਿੱਚ ਚਾਹੀਦੇ ਨੇ ਅਤੇ ਉਹਨਾਂ ਲੋਕਾਂ ਨਾਲ ਸਾਂਝ ਪਾ ਲਓ ਜਿਨ੍ਹਾਂ ਦੇ ਅੰਦਰ ਕੀ ਨੇ, ਗੁਣ ਨੇ। ਜੈਸੀ ਸੰਗਤ ਤੈਸੀ ਰੰਗਤ ਵਾਲੀ ਗੱਲ ਹੈ, ਤੁਹਾਡਾ ਆਲਾ ਦੁਆਲਾ ਤੈਅ ਕਰ ਦੇਵੇਗਾ ਵੀ ਤੁਹਾਡਾ ਫਿਊਚਰ ਕੀ ਹੈ, ਤੁਹਾਡਾ ਭਵਿੱਖ ਕੀ ਹੈ। ਉਹ ਇੱਕ ਵਿਦਵਾਨ ਲਿਖਦਾ, ਕਹਿੰਦਾ ਵੀ ਮੈਨੂੰ, ਮੈਂ ਤੁਹਾਨੂੰ ਦੱਸ ਸਕਦਾ ਵੀ ਤੁਹਾਡੀ ਪੀੜ੍ਹੀ ਦਾ ਫਿਊਚਰ ਕੀ ਹੈ। ਉਹਨੂੰ ਪੁੱਛਿਆ ਕਿਵੇਂ, ਆਖਿਆ ਉਹਨਾਂ ਦੇ ਲਬਾਂ ਉੱਤੇ ਕੀ ਹੈ ਤੁਸੀਂ ਮੈਨੂੰ ਇਹ ਦੱਸ ਦਿਓ, ਉਹਨਾਂ ਦੀਆਂ ਜ਼ੁਬਾਨਾਂ ਉੱਤੇ ਕਿਹਦੇ ਬੋਲ ਨੇ, ਤੁਸੀਂ ਮੈਨੂੰ ਇਹ ਦੱਸ ਦਿਓ, ਮੈਂ ਤੁਹਾਨੂੰ ਤੁਹਾਡੀ ਪੀੜ੍ਹੀ ਦਾ ਫਿਊਚਰ ਦੱਸ ਦੇਵਾਂਗਾ, ਭਵਿੱਖ ਦੱਸ ਦੇਵਾਂਗਾ। ਇਸ ਕਰਕੇ ਸਾਡਾ ਆਲਾ ਦੁਆਲਾ, ਖਾਸ ਕਰਕੇ ਜਿੰਨੇ ਕੁ ਬੱਚੇ ਇੱਥੇ ਬੈਠੇ ਨੇ,
मैं जरूर बेनती करांगा। एक दिन मैं पहला अर्ज की सी भी तुसी ना शहर दे विच कोई प्लाट लिया हो, मान लो वैनकूवर वर्गे एरिए दे विच, सरी वर्गे एरिए बड़ा महंगा तुसी घर लिया हो, बड़ा सोहना हो आले दुआले, तो कीमत भी उहदी तुसी ला लो भी कोई 5-10 million trillion भी ला लो, इन्नी कीमत हो, वैसे इन्नी होगी नहीं पर मान लो जे इन्नी हो, तुसी घर लैके रिश्तेदारों को दस दिता, गुरुद्वारे पाठी करके उद्घाटन कर लिया, सारा कुछ कर लिया, आखिया बड़ी वड्डी अचीवमेंट की थी भी इतने किसी को घर मिलता नहीं सी, सानू मिल गया, हुण तुहाडे घर दे लागे खाली प्लॉट पिया, उत्थे कुछ नहीं हैगा। बाद विच ये पता लगा भी सिटी ऑफ वैनकूवर जां सरी ने की किया भी वह जिहड़ा खाली प्लाट सी ना उहदे विच उहनां ने हुण डंप पाउणा शुरू कर दिता, डंप ट्रक उत्थे आउंदे ने ते गारबेज उत्थे सुट जांदे ने, तुहाडे प्लाट की वैल्यू अपने आप ही जीरो हो जाणी, जिहड़ा तुहाडा घर है ना उहदी वैल्यू किन्नी हो जाणी, जीरो हो जाणी। हुण क्यों जीरो होई, किन्ने तय कर दिती तुहाडी वैल्यू जीरो, किन्ने कीती तुहाडे नाल दे ने, जे तुहाडे नाल दे तुहाडे आले दुआले बहण वाले लोग माड़ी विचार दे मालक ने ते तुहाडी वैल्यू भी जीरो है। जे तुसी तुरदे को तुरदा मिले, तुरदियां दी सांझ तुरन वालियां नूं हुंदी है, बाबे जी ने आख्या जिहड़ा उड्डण वाला परिंदा हुंदा उह उड्डण वालियां नाल सांझ बणाउंदा। हुण इह तुसी तय करना भी तुहाडे नाल दा प्लाट किहदा होवे, ते तुहाडा प्लाट मान लो इदां पिया होवे भी उहदी कोई मुल ना होवे, उहदे लागे आ के कनेडा दा प्राइम मिनिस्टर अपना घर बना लवे ते तुहाडे प्लाट दी वैल्यू आपे वध जाणी, आपे वध जाणी। इस करके तय करदा भी तुहाडा आले दुआले कौन है। तो बाबा रविदास साहब ने अज सानू भी यह गल आखी, उन्हें इदां हुक्का मार के आख्या, आख्या भाई जिवें बच्चा कहे भी मैं मैथ पढ़न लगा, हैगा कोई मेरे नाल पढ़न दा इशक, मैं मैथ पढ़न लगा, मैं स्टडी कर लगा, मैं साइंस पढ़न लगा, बड़ा डीपली एनालिसिस कर लगा किसी चीज का, कोई हैगा जिहड़ा होर भी इदां दा इंट्रस्ट रखता। तो बाबा रविदास साहब ने सिर्फ फर्क यह पाया कि उन्होंने आख्या मैं रब के नाम का व्यापार करन चलिया, मेरा गड्डा लद्दिया, मेरा ट्रक तुरन लगा, जिन्हें जाना आओ मेरे काफले।

ਫਿਰ ਅਰਦਾਸ ਸਾਹਿਬ ਕਹਿੰਦੇ ਨੇ ਵੀ ਮੇਰੀ ਟਰਾਂਸਪੋਰਟ ਚੱਲੀ ਆ, ਮੇਰੇ ਤੋਂ ਦੋ ਤਿੰਨ ਸੰਗੀ ਮੇਰੇ ਹੈਗੇ ਨੇ, ਜੇ ਹੋਰ ਵੀ ਭਾਈ ਕਿਸੇ ਨੇ ਉੱਧਰ ਨੂੰ ਜਾਣਾ ਤੇ ਆਓ ਰਲ ਕੇ ਆਪਾਂ ਚੱਲੀਏ। ਉਹ ਰਲ ਕੇ ਚੱਲਣ ਦਾ ਕਾਰਨ ਕੀ ਹੁੰਦਾ ਸੀ ਵੀ ਜੇ ਮੰਨ ਲਓ ਇੱਕ ਬੰਦਾ ਇਕੱਲਾ ਜਾ ਰਿਹਾ ਗੱਡੇ ਦੇ ਉੱਤੇ, ਭਾਵੇਂ ਉਹਨੇ ਚੰਗਾ ਮਾਲ ਹੀ ਲੱਦਿਆ ਹੋਇਆ, ਚੰਗਾ ਮਟੀਰੀਅਲ ਲੱਦਿਆ ਹੋਇਆ, ਰਸਤੇ ਵਿੱਚ ਕੋਈ ਚੋਰ ਜਾਂ ਡਾਕੂ ਪੈ ਗਿਆ ਤੇ ਉਹਦਾ ਵੱਸ ਨਹੀਂ ਚੱਲਣਾ। ਪਰ ਜੇ ਉਹ 20-50 ਗੱਡਿਆਂ ਦਾ ਇਕੱਠਾ ਕਾਫਲਾ ਚੱਲਿਆ, ਫਿਰ ਜੇ 2-4 ਡਾਕੂ ਰਾਹ 'ਚ ਆ ਗਏ ਤੇ ਉਹਨਾਂ 20-50 ਨੇ ਰਲ ਕੇ ਉਹਦਾ ਕੀ ਕਰ ਲੈਣਾ, ਮੁਕਾਬਲਾ ਕਰ ਲੈਣਾ। ਵੇਖੋ ਇਕੱਲਾ ਬੰਦਾ ਜਿਹੜਾ ਹੁੰਦਾ ਨਾ, ਇਕੱਲਾ ਮਾੜੇ ਖਿਆਲਾਂ, ਕਈ ਵਾਰ ਬੰਦੇ ਦੇ ਖਿਆਲ ਚੰਗੇ ਹੁੰਦੇ ਪਰ ਇਕੱਲਾ ਬੰਦਾ ਭੜਕਦਾ ਛੇਤੀ ਆ। ਪਰ ਜੇ ਉਹਦੇ ਆਲੇ ਦੁਆਲੇ ਸੰਗੀ, ਇੱਕ ਕਾਫਲਾ 5-7 ਜਾਣਿਆਂ ਦਾ, ਉਹਦਾ ਜਿਹੜਾ ਫਰੈਂਡ ਸਰਕਲ ਹੈ ਚੰਗੇ ਲੋਕਾਂ ਦਾ ਹੋਵੇ, ਤੇ ਫਿਰ ਉਹਦੇ ਭੜਕਣ ਦੀ ਆਸ ਘੱਟ ਜਾਂਦੀ, ਉਹਨੂੰ ਫਿਰ ਕੋਈ ਲੁੱਟ ਨਹੀਂ ਸਕਦਾ। ਤੋ ਬਾਬਾ ਜੀ ਤਾਂ ਕਹਿੰਦੇ ਨੇ ਵੀ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ, ਆਖਿਆ ਮੇਰਾ ਟਾਂਡਾ ਕਾਫਲਾ ਲੱਦ ਕੇ ਤਿਆਰ ਹੋ ਗਿਆ, ਉਹ ਭਾਈ ਜੀ ਨੇ ਜਾਣਾ। ਪਹਿਲਾ ਬਚਨ ਹੈ, ਕਹਿੰਦੇ ਘਾਟੇ ਆਵ ਘੱਟ, ਰਸਤੇ ਔਖੇ ਨੇ। ਰਸਤਾ ਤੇ ਔਖਾ ਹੀ ਹੈ ਕਿਉਂਕਿ ਕੋਈ ਪਤਾ ਨਹੀਂ ਕਿੰਨੇ ਤੁਹਾਨੂੰ ਕਿੱਥੇ ਲੁੱਟ ਲੈਣਾ। ਬੰਦਾ ਚੰਗਾ ਭਲਾ ਵੀ ਨਾ ਧਾਰਮਿਕ ਧਰਮ ਦੇ ਰਾਹ ਤੇ ਤੁਰਨ ਵਾਲਾ ਹੋਵੇ ਤੇ ਕੋਈ ਪਤਾ ਹੈ ਵੀ ਕਿੰਨੇ ਕਿੱਥੇ ਕੰਨ 'ਚ ਫੂਕ ਮਾਰ ਦੇਣੀ ਤੇ ਬੰਦਾ ਉੱਥੇ ਡੋਲ ਜਾਂਦਾ, ਬਹੁਤ ਵਾਰ ਬੰਦਾ ਡੋਲ ਜਾਂਦਾ। ਆਖਿਆ ਰਸਤਾ ਬੜਾ ਵਿਖੜਾ ਹੈ, ਔਖਾ ਹੈ। ਘਾਟੇ ਆਵ ਘੱਟ ਡੂਗਰ ਘਣਾ, ਡੂਗਰ ਦਾ ਅਰਥ ਹੁੰਦਾ ਪਹਾੜੀ ਰਸਤਾ, ਉੱਚਾ ਨੀਵਾਂ ਏਦਾਂ ਦਾ ਰਸਤਾ ਹੈ। ਇੱਕ ਨਿਰਗੁਣ ਬੈਲ ਹਮਾਰ, ਆਖਿਆ ਮੇਰੇ ਇਕੱਲੇ ਦਾ ਮਨ ਰੂਪੀ ਬੈਲ ਮਾੜਾ ਏ, ਇਹ ਤੁਰਿਆ ਜਾਵੇ ਤੇ ਭਾਵੇਂ ਤੁਰਿਆ ਜਾਵੇ, ਜਦੋਂ ਅੜ ਗਿਆ ਤੇ ਫਿਰ ਇਹਨੇ ਅੜ ਜਾਣਾ। ਬੰਦੇ ਦਾ ਮਨ ਵੀ ਏਦਾਂ ਹੁੰਦਾ, ਜੇ ਤੇ ਬੇਈਮਾਨੋਂ ਲੱਗੇ ਤੇ ਕਈ ਵਾਰ ਰੁਪਈਏ ਤੇ ਵੀ ਹੋ ਜਾਂਦਾ ਤੇ ਜੇ ਨਾ ਹੋਵੇ ਤੇ ਫਿਰ ਕਰੋੜਾਂ ਵੀ ਛੱਡ ਆਉਂਦਾ। ਇਹ ਬੈਲ ਇੰਨਾ ਮਾੜਾ ਏ, ਪਰ ਜੇ ਇਹਦੇ ਨਾਲ ਹੋਰ ਬੈਲ ਰਲ ਜਾਣਗੇ, ਇੱਕ ਗੱਡੇ ਦੇ ਅੱਗੇ ਬੈਲ ਏਦਾਂ ਇਕੱਲਾ ਹੋਵੇ ਤੇ ਉਹਦੇ ਨਾਲ 3-4 ਹੋਰ ਬੈਲ ਆਣ ਕੇ ਰਲ ਜਾਣ ਤੇ ਫਿਰ ਖਿੱਚ ਕੇ ਉਹਨੂੰ ਕੱਢ ਲੈਂਦੇ ਨੇ ਜੇ ਹੋਰ ਨਾਲ ਸੰਗੀ ਹੋਣ। ਸਾਰੀ ਗੱਲ ਸੰਗਤ ਦੀ ਹੈ ਇੱਥੇ। ਆਖਿਆ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਮੇਰੀ ਰਮਈਏ ਰੱਬ ਅੱਗੇ ਬੇਨਤੀ ਆ ਵੀ ਮੇਰੀ ਇਸ ਪੂੰਜੀ ਨੂੰ ਬਚਾਈ, ਜਿਹੜੀ ਮੈਂ ਗੁਣਾਂ ਦੀ ਪੂੰਜੀ ਲੱਦੀ ਫਿਰਦਾ ਨਾ, ਜਿਹੜੀ ਮੇਰੀ ਚੰਗਿਆਈ ਹੈ ਇਹ ਕਦੀ ਗਵਾਚੇ ਨਾ। ਇਹ ਨਾ ਹੋਵੇ ਵੀ ਜਿਵੇਂ ਗੱਡੇ ਦੇ ਉੱਤੇ ਤੁਸੀਂ ਮਹਿੰਗਾ ਸਮਾਨ ਲੱਦਿਆ ਹੋਵੇ, ਹੁਣ ਤੁਹਾਡੀ ਜੇਬ ਵਿੱਚ ਸੋਨਾ ਹੋਵੇ ਤੇ ਬੰਦਾ ਕੀ ਕਹਿੰਦਾ, ਕਹਿੰਦਾ ਧਿਆਨ ਨਾ ਖੜਨਾ, ਸੋਨਾ ਕਿਤੇ ਡਿੱਗ ਕੇ ਗੁਆਚ ਨਾ ਜਾਵੇ। ਆਖਿਆ ਮੇਰੇ ਅੰਦਰ ਜਿਹੜੀ ਚੰਗਿਆਈ ਹੈ ਨਾ, ਇਹ ਇੱਦਾਂ ਨਾ ਹੋਵੇ ਵੀ ਕੋਈ ਬੰਦਾ ਹੀ ਉੱਦਾਂ ਦਾ ਟੱਕਰ ਜਾਵੇ ਤੇ ਚੰਗਿਆਈ ਸਾਰੀ ਦੀ ਸਾਰੀ ਮੇਰੀ ਰੁੜ ਜਾਵੇ। ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਅਗਲਾ ਹੁਣ ਬਾਬਾ ਜੀ ਕਹਿੰਦੇ ਨੇ ਮੈਂ ਕਾਹਦਾ ਵਪਾਰ ਕਰਦਾ, ਹੋ ਬਣਜਾਰੋ ਰਾਮ ਕੋ, ਮੈਂ ਤੇ ਆਪਣੇ ਰੱਬ ਦੇ ਗੁਣਾਂ ਦਾ ਵਪਾਰ ਕਰਦਾ, ਰਾਮ ਦਾ ਵਪਾਰੀ ਹਾਂ ਮੈਂ। ਸਹਿਜ ਕਰੋ ਵਪਾਰ, ਤੇ ਮੈਂ ਜਿਹੜਾ ਵਪਾਰ ਕਰਦਾ ਨਾ ਉਹ ਅਡੋਲਤਾ ਦਾ ਕਰਦਾ ਵੀ ਕਦੀ ਮੇਰਾ ਮਨ ਬੁਰਾਈਆਂ ਵਿੱਚ ਡੋਲੇ ਨਾ, ਆਹ ਵਪਾਰ ਕਰਦਾ ਮੈਂ। ਮੈਂ ਰਾਮ ਨਾਮ ਧਨ ਲਾਦਿਆ, ਵੇਖਲਾ ਦੀ ਸੰਸਾਰ, ਤੇ ਸੰਸਾਰ ਜ਼ਹਿਰ ਲੱਦਿਆ ਫਿਰਦਾ ਤੇ ਮੇਰੇ ਅੰਦਰ ਕੀ ਲੱਦਿਆ ਹੋਇਆ, ਗੁਣਾਂ ਦਾ ਧਨ, ਰੱਬ ਦੇ ਨਾਮ ਦਾ ਧਨ ਲੱਦਿਆ ਹੋਇਆ, ਸੰਸਾਰ ਨੇ ਜ਼ਹਿਰ ਲੱਦਿਆ ਹੋਇਆ। ਮੈਂ ਰਾਮ ਨਾਮ ਧਨ ਲਾਦਿਆ, ਵੇਖਲਾ ਦੀ ਸੰਸਾਰ, ਬਹੁਤੀ ਦੁਨੀਆ ਆਪਣੇ ਅੰਦਰ ਕੀ ਲੱਦੀ ਫਿਰਦੀ ਹੈ, ਜ਼ਹਿਰ ਹੀ ਲੱਦੀ ਫਿਰਦੀ ਹੈ। ਅੱਛਾ ਜਿਹੜਾ ਜ਼ਹਿਰ ਲੱਦਦਾ ਹੈ ਉਹ ਅਡੋਲ ਕਿਵੇਂ ਰਹਿ ਸਕਦਾ। ਮੰਨ ਲਓ ਇੱਕ ਪਾਸੇ ਤੁਹਾਡੇ ਪਿੱਛੇ ਤੁਹਾਡੀ ਜੇਬ ਦੇ ਵਿੱਚ ਜ਼ਹਿਰ ਹੋਵੇ ਇੱਥੇ, ਤੇ ਉਹ ਤੁਹਾਨੂੰ ਵੀ ਕਿਸੇ ਵੇਲੇ ਵੀ ਚੜ ਸਕਦਾ। ਕਈ ਵਾਰ ਜ਼ਹਿਰ ਦੀ ਪੁੜੀ ਹੋ ਸਕਦਾ, ਤੁਸੀਂ ਬੇਧਿਆਨ ਹੋਵੋ ਤੇ ਤੁਹਾਡਾ ਬੱਚਾ ਹੀ ਫੱਕ ਜਾਵੇ ਉਹਨੂੰ, ਵੀ ਪਾਪੇ ਦੀ ਜੇਬ ਚੋਂ ਨਿਕਲੀ ਹੈ, ਉਹਦੀ ਡੈਥ ਹੋ ਜਾਵੇ, ਖੁਦਾ ਨਾ ਖਾਸਤਾ ਉਹਦੇ ਨਾਲ ਉਹਦਾ ਬੜਾ ਨੁਕਸਾਨ ਹੋ ਜਾਵੇ। ਤੋ ਜਿਹੜਾ ਜ਼ਹਿਰ ਹੁੰਦਾ ਜੀ, ਇਹਨੇ ਬੰਦੇ ਨੂੰ ਮਾਰ ਨਹੀਂ ਮਾਰਨਾ। ਜੇ ਬੰਦੇ ਦੇ ਵਿਚਾਰਾਂ ਵਿੱਚ ਜ਼ਹਿਰ ਹੈ, ਜ਼ਰੀਲਾਪਣ ਹੈ, ਉਹ ਬੰਦੇ ਨੂੰ ਖਤਮ ਕਰੇਗਾ, ਅੰਦਰੋਂ ਡੈਮੇਜ ਕਰ ਦੇਵੇਗਾ। ਤੋ ਸਤਿਗੁਰੂ ਨੇ ਮਹਾਰਾਜ ਕਹਿੰਦੇ ਨੇ, ਕਹਿੰਦੇ ਸੰਸਾਰ ਜ਼ਹਿਰ ਹੀ ਲੱਦੀ ਫਿਰਦਾ, ਮਾਇਆ ਦਾ ਜ਼ਹਿਰ ਹੀ ਲੱਦੀ ਫਿਰਦਾ। ਮੈਂ ਰਾਮ ਨਾਮ ਧਨ ਲਾਦਿਆ, ਵੇਖਲਾ ਦੀ ਸੰਸਾਰ। ਆਖਿਆ ਪਰ ਮੈਨੂੰ ਹੁਣ ਪਰਵਾਹ ਕਿਸੇ ਦੀ ਨਹੀਂ, ਜਦੋਂ ਮੈਂ ਮਾੜਾ ਹੀ ਨਹੀਂ, ਜਦੋਂ ਮੈਂ ਆਪਣੇ ਅੰਦਰ ਗੁਣਾਂ ਦਾ ਧਨ ਲੱਦਿਆ, ਆਹ ਦੁਨੀਆਂ ਡਰਦੀ ਫਿਰਦੀ ਹੈ ਕਿਸੇ ਧਰਮਰਾਜ ਦੇ ਕੋਲ। ਕਹਿੰਦੇ ਜਿਹੜਾ ਉਰਲੇ ਤੇ ਪਰਲੇ ਬੰਨੇ ਦਾ ਹਿਸਾਬ ਰੱਖਦਾ ਬੰਦੇ ਦਾ, ਆਖਿਆ ਮੈਨੂੰ ਨਹੀਂ ਉਹਦੀ ਪਰਵਾਹ ਕੋਈ। ਇਹਨੂੰ ਬਾਬਾ ਜੀ ਨੇ ਇੱਦਾਂ ਵੀ ਆਖਿਆ ਸੀ, ਧਰਮ ਰਾਜੇ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ, ਮੈਨੂੰ ਨਹੀਂ ਕਿਸੇ ਧਰਮ ਰਾਜੇ ਦੀ ਪਰਵਾਹ, ਜਦੋਂ ਮੈਂ ਬੁਰਾਈ ਨਹੀਂ ਕਰਦਾ। ਲੋਕ ਧਰਮ ਰਾਜੇ ਤੋਂ ਬਚਣ ਦੇ ਲਈ

ਤੈਨੂੰ ਕਾਹਦੀ ਪਰਵਾਹ ਹੈ। ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੇਰੇ ਬਾਰੇ ਜੋ ਕਿਸੇ ਨੇ ਲਿਖਣਾ ਉਹ ਲਿਖ ਲਵੇ, ਮੈਨੂੰ ਪਰਵਾਹ ਨਹੀਂ। ਜਦੋਂ ਤੁਹਾਡਾ ਰਸਤਾ ਠੀਕ ਹੋਵੇ ਨਾ, ਜਦੋਂ ਤੁਹਾਡਾ ਰਾਹ ਠੀਕ ਹੋਵੇ, ਫਿਰ ਦੁਨੀਆਂ ਦੀ ਫਿਕਰ ਛੱਡਣੀ ਪੈਂਦੀ ਹੈ। ਹਾਂ, ਹੰਕਾਰੀ ਹੋ ਕੇ ਕਦੀ ਨਹੀਂ ਜੀਣਾ, ਪਰ ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਰਾਈਟ ਹੋ ਤੇ ਫਿਰ ਕਿਸੇ ਦੀ ਪਰਵਾਹ ਕਰਨ ਦੀ ਕੋਈ ਲੋੜ ਨਹੀਂ। ਕੋਈ ਤੁਹਾਨੂੰ ਕਿੱਦਾਂ ਜੱਜ ਕਰਦਾ ਹੈ ਡਜ਼ਨਟ ਮੈਟਰ, ਉਹ ਕੋਈ ਮੈਟਰ ਨਹੀਂ। ਤੁਹਾਡਾ ਰਸਤਾ ਠੀਕ ਹੋਣਾ ਚਾਹੀਦਾ, ਰਸਤਾ ਗੁਰੂ ਵਾਲਾ ਹੋਣਾ ਚਾਹੀਦਾ। ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗਈ ਤਜੀ ਲੇ ਸਰਬ ਜੰਜਾਲ। ਆਖਿਆ ਮੈਂ ਸਾਰੇ ਜੰਜਾਲ ਛੱਡ ਦਿੱਤੇ। ਆ ਜਿਹੜੇ ਲੋਕ ਜੰਜਾਲ ਕਿਹੜੇ ਨੇ, ਧਰਮ ਦੇ ਨਾਂ ਤੇ ਜਿਹੜੇ ਲੋਕ ਕਰਮਕਾਂਡ ਕਰਦੇ ਨੇ ਨਾ, ਆਖਿਆ ਮੈਂ ਇਹਨਾਂ ਜੰਜਾਲਾਂ ਵਿੱਚ ਵੀ ਨਹੀਂ ਫਸਦਾ। ਮੇਰੇ ਤੋਂ ਪਹਿਲਾਂ ਰਾਗੀ ਸਿੰਘ ਨੇ ਇੱਕ ਸ਼ਬਦ ਪੜ੍ਹ ਕੇ ਗਏ, ਉਸ ਸ਼ਬਦ ਦੀ ਰਹਾਉ ਵਾਲੀ ਪੰਕਤੀ ਪਤਾ ਕੀ ਸੀ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਤੇ ਉਹ ਸ਼ੁਰੂ ਪਤਾ ਕਿੱਥੋਂ ਹੁੰਦਾ ਸ਼ਬਦ, ਵੀ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੁੱਟੈ। ਆਖਿਆ ਜਿਹੜੇ ਧਰਮ ਦੇ ਨਾਂ ਤੇ ਕਰਮ ਕਾਂਡ ਕਰਦੇ ਫਿਰਦੇ ਨੇ, ਪਖੰਡ ਕਰਦੇ ਫਿਰਦੇ ਨੇ, ਇਹਨਾਂ ਨੂੰ ਜਮਾਂ ਦੀ ਮਾਰ ਹਮੇਸ਼ਾ ਵੱਜਦੀ ਰਹਿੰਦੀ ਹੈ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੇ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਤੇ ਇੱਥੇ ਬਾਬਾ ਜੀ ਨੇ ਕਿਹਾ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗਈ ਤਜੀ ਲੇ ਸਰਬ ਜੰਜਾਲ। ਅਖੀਰਲੀ ਪੰਕਤੀ ਹੈ, ਆਖਿਆ ਜੈਸਾ ਰੰਗ ਕਸੁੰਬ ਕਾ ਤੈਸਾ ਇਹ ਸੰਸਾਰ। ਜਿਹੜਾ ਨਾ ਕਸੁੰਬ ਦਾ ਫੁੱਲ ਹੁੰਦਾ ਜੀ, ਉਹਦੀ ਚਮਕ ਬੜੀ ਹੁੰਦੀ ਆ, ਚਮਕ ਬਹੁਤ ਜ਼ਿਆਦਾ। ਹੁਣ ਕਈ ਚੀਜ਼ਾਂ ਦੀ ਤੁਸੀਂ ਵੇਖੋ ਚਮਕ ਬਹੁਤ ਹੁੰਦੀ ਆ, ਸੋਨੇ ਨਾਲੋਂ ਕਈ ਨਕਲੀ ਚੀਜ਼ਾਂ ਜ਼ਿਆਦੀਆਂ ਚਮਕਦੀਆਂ, ਸੋਨੇ ਨੂੰ ਵੀ ਮਾਤ ਪਾਉਂਦੀਆਂ ਕਈ ਤੇ ਚਮਕ। ਪਿੰਡਾਂ ਜਦੋਂ ਵਿਆਹ ਸ਼ਾਦੀਆਂ ਹੋਣੀਆਂ, ਚਲੋ ਜਿਹੜੇ ਤੇ ਜਿਹਨਾਂ ਪਰਿਵਾਰਾਂ ਕੋਲ ਪੈਸਾ ਹੁੰਦਾ ਸੀ ਉਹ ਤੇ ਸੋਨਾ ਓਰੀਜਨਲ ਕੰਨਾਂ 'ਚ ਪਾ ਲੈਂਦੇ ਹੁੰਦੇ ਸੀ, ਤੇ ਜਿਹਨਾਂ ਕੋਲ, ਕਿਉਂਕਿ ਅਸੀਂ ਇੱਕ ਬੜੇ ਇਨਫਰੀਰੀਟੀ ਕੰਪਲੈਕਸ ਵਿੱਚ ਇੱਦਾਂ ਜੀਨੇ ਆ ਵੀ ਸਾਨੂੰ ਇੱਦਾਂ ਲੱਗਦਾ ਵੀ ਜੇ ਵਿਆਹ ਸ਼ਾਦੀ ਤੇ ਮੈਂ ਕੰਨਾਂ 'ਚ ਸੋਨਾ ਨਾ ਪਾਇਆ ਜਾਂ ਨੱਕ 'ਚ ਸੋਨਾ ਨਾ ਪਾਇਆ, ਹੱਥ 'ਚ ਸੋਨੇ ਦੇ ਕੜੇ ਨਾ ਹੋਣੇ, ਤੇ ਲੋਕ ਮੈਨੂੰ ਕੀ ਸਮਝਣਗੇ ਵੀ ਇਹਦੇ ਕੋਲ ਹੈ ਹੀ ਕੱਖ ਨਹੀਂ। ਅੱਛਾ, ਉਸ ਚੱਕਰ ਵਿੱਚ ਫਿਰ ਬੰਦਾ ਕੀ ਕਰਦਾ ਵੀ ਸੁਨਿਆਰ ਦੇ ਕੋਲ ਜਾ ਕੇ ਨਾ ਨਕਲੀ ਸੋਨਾ ਬਣਾ ਲੈਂਦਾ, ਆਰਟੀਫਿਸ਼ਲ ਸੋਨਾ ਹੱਥਾਂ 'ਚ ਪਾਇਆ। ਅੱਛਾ, ਵੇਖੋ ਜਿਹੜੀ ਨਾ ਸਾਡੀ ਕੰਡੀਸ਼ਨ ਹੁੰਦੀ ਆ ਫਾਈਨੈਂਸ਼ੀਅਲੀ, ਜਿੱਦਾਂ ਦੇ ਵੀ ਅਸੀਂ ਹੁੰਦੇ ਹਾਂ, ਮੇਰੀ ਕੰਡੀਸ਼ਨ ਬਾਰੇ ਤੁਹਾਨੂੰ ਨਹੀਂ ਪਤਾ, ਤੁਹਾਡੀ ਕੰਡੀਸ਼ਨ ਬਾਰੇ ਮੈਨੂੰ ਨਹੀਂ ਪਤਾ, ਪਰ ਜਿਹੜੇ ਆਪਣੇ ਭੈਣ ਭਰਾ ਹੁੰਦੇ ਉਹਨਾਂ ਨੂੰ ਪਤਾ ਹੁੰਦਾ, ਜਿੱਥੇ ਆਪਾਂ ਵਿਆਹ ਸ਼ਾਦੀ 'ਤੇ ਇਕੱਠੇ ਹੁੰਦੇ ਹਾਂ ਨਾ, ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੇ ਬੰਦੇ ਕੋਲ ਕਿੰਨੀ ਕੁ ਧਨ ਦੌਲਤ ਹੈਗੀ ਆ, ਕਿੰਨੀ ਕੁ ਨਹੀਂ ਹੈਗੀ। ਇਸ ਕਰਕੇ ਉੱਥੇ ਤਾਂ ਨਕਲੀ ਪਾਉਣ ਦਾ ਫਾਇਦਾ ਵੀ ਕੋਈ ਨਹੀਂ, ਕਿਉਂਕਿ ਫਿਰ ਅਗਲਾ ਭਾਵੇਂ ਕਵੇ ਨਾ ਹੀ, ਪਰ ਕਹਿੰਦੇ ਨੇ ਫਲਾਨੇ ਦੀ ਨੂੰਹ ਨਕਲੀ ਪਾਈ ਫਿਰਦੀ ਸੀ, ਇੱਦਾਂ ਵੀ ਲੋਕ ਗੱਲਾਂ ਕਰਦੇ ਨੇ। ਇਦੋਂ ਚੰਗਾ ਵੀ ਨਾ ਪਾਇਆ ਜਾਵੇ ਜੋ ਤੁਹਾਡੇ ਕੋਲ ਹੈਗਾ ਉਹਦੇ, ਪਰ ਬੰਦਾ ਜਿਉਂਦਾ ਹੈ ਇਸ ਮਾਨਸਿਕਤਾ ਦੇ ਨਾਲ ਵੀ ਜੇ ਮੈਂ ਵਿਆਹ ਸ਼ਾਦੀ 'ਤੇ ਗਿਆ, ਮੇਰੇ ਹੱਥ ਨਾ ਭਰੇ ਹੋਏ ਕੜਿਆਂ ਦੇ ਨਾਲ, ਭਾਵੇਂ ਨਕਲੀ ਪਾਉਣਾ ਪਵੇ ਮੈਨੂੰ, ਮੇਰੇ ਨੱਕ ਦੇ ਵਿੱਚ ਨਾ ਹੋਇਆ ਨੱਥ ਨਾ ਹੋਈ, ਕੰਨਾਂ ਵਿੱਚ ਝੁਮਕੇ ਨਾ ਲਮਕਦੇ ਹੋਏ, ਸਿਰ ਉੱਤੇ ਕੋਈ ਨਾ ਹੋਵੇ, ਉਹਨਾਂ ਨੇ ਉਹਨੂੰ ਇਹ ਲੱਗਦਾ ਵੀ ਆਖਣਗੇ ਮਾੜੇ ਘਰ ਦੀ ਨੂੰਹ ਹੈ, ਉਹ ਫਿਰ ਨਕਲੀ ਸੋਨਾ ਖਰੀਦ ਕੇ ਪਾਉਂਦੇ ਨੇ। ਹੁਣ ਨਕਲੀ ਦੀ ਕਈ ਵਾਰ ਅਸਲੀ ਨਾਲੋਂ ਵੀ ਵੱਧ ਚਮਕ ਹੁੰਦੀ ਆ, ਅਸਲੀ ਨਾਲੋਂ ਵੀ ਵੱਧ ਚਮਕ ਹੁੰਦੀ। ਬਾਬਾ ਜੀ ਕਹਿੰਦੇ ਆਹ ਜਿਹੜਾ ਸੰਸਾਰ ਹੈ ਨਾ ਤੁਹਾਨੂੰ ਨਜ਼ਰ ਆ ਰਿਹਾ, ਜਿਹੜਾ ਚਮਕ ਇਹਦੀ ਬੜੀ ਹੈ, ਇਹ ਖਿੱਚਦਾ, ਪਰ ਇਹ ਚਮਕ ਇੱਦਾਂ ਦੀ ਹੈ ਵੀ ਜਿਵੇਂ ਨਕਲੀ ਗਹਿਣੇ ਹੋਣ ਤੇ ਉਹਨਾਂ ਨੂੰ ਫਿਰ ਤੁਸੀਂ ਸੁਨਿਆਰ ਕੋਲ ਲੈ ਜਾਓ ਤਾਂ ਦੁੱਖੀ ਮੁੱਲ ਨਹੀਂ ਹੁੰਦਾ। ਬਾਬਾ ਜੀ ਨੇ ਉਦਾਹਰਣ ਵਰਤੀ ਫੁੱਲ ਦੀ, ਆਖਿਆ ਜਿਵੇਂ ਫੁੱਲ ਕੁਸੁੰਬ ਦਾ ਹੋਵੇ ਤੇ ਜਦੋਂ ਉਹਨੂੰ ਇੱਦਾਂ ਟੱਚ ਕਰੋਗੇ ਨਾ, ਟੱਚ ਕਰੋਗੇ, ਉਂਗਲ ਲਾਓਗੇ, ਨਾਲ ਦੀ ਨਾਲ ਹੀ ਫਿੱਕਾ ਹੋ ਜਾਣਾ, ਫੇੜ ਹੋ ਜਾਣਾ। ਹੁਣ ਕਈ ਵਾਰ ਨਾ ਇਹ ਚਮਕ ਦਮਕ ਸਾਨੂੰ ਖਿੱਚਦੀ ਹੈ, ਪਰ ਰਿਐਲਿਟੀ ਵਿੱਚ ਇਹ ਕੋਈ ਬਹੁਤੀ ਹੰਢਣਸਾਰ ਨਹੀਂ ਹੁੰਦੀ।
ਕਈ ਲੋਕ ਇੱਦਾਂ ਦੇ ਹੁੰਦੇ ਨੇ, ਤੁਹਾਨੂੰ ਅਟਰੈਕਟ ਕਰਦੇ ਨੇ ਉਹ ਲੋਕ। ਤੁਹਾਨੂੰ ਸਿਆਣਪ ਹੋਣੀ ਚਾਹੀਦੀ ਹੈ, ਸਮਝ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ। ਅਟਰੈਕਸ਼ਨ ਇਹ ਇੱਕ, ਇਹਨੂੰ ਆਪਾਂ ਕੋਮਨ ਫਨੋਮਨਾ ਕਹਿ ਸਕਦੇ ਹਾਂ ਕਿ ਕੋਈ ਵੀ ਚੀਜ਼ ਤੁਹਾਨੂੰ ਅਟਰੈਕਟ ਕਰ ਸਕਦੀ ਹੈ। ਪਰ ਜੇ ਤੁਹਾਡੇ ਕੋਲ ਲਿਆਕਤ ਹੋਵੇਗੀ, ਬੁੱਧੀ ਹੋਵੇਗੀ, ਫਿਰ ਤੁਸੀਂ ਉਸ ਅਟਰੈਕਸ਼ਨ ਦੇ ਵਿੱਚ ਫਸੋਗੇ ਨਹੀਂ, ਉਸ ਜਾਲ ਵਿੱਚ ਨਹੀਂ ਫਸੋਗੇ। ਬਾਬਾ ਰਵਿਦਾਸ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਜੈਸਾ ਰੰਗ ਕੁਸੁੰਬ ਕਾ ਤੈਸਾ ਏ ਸੰਸਾਰ, ਆਖਿਆ ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਰਵਿਦਾਸ ਚਮਿਆਰ ਜੀ ਇਹ ਗੱਲ ਕਹਿੰਦੇ ਨੇ, ਮੇਰੇ ਰਮਈਏ ਦਾ ਰੰਗ ਮਜੀਠ ਦਾ ਪੱਕਾ ਰੰਗ ਹੈ, ਆਹ ਸੰਸਾਰ ਦੇ ਰੰਗ ਜਿਹੜੇ ਨੇ ਇਹ ਬੇਸ਼ੱਕ ਚਮਕਦਾਰ ਨੇ ਪਰ ਇਹ ਫਿੱਕੇ ਪੈਣ ਵਾਲੇ ਨੇ। ਤੋ ਗੁਰੂ ਕਿਰਪਾ ਕਰੇ, ਧੰਨਵਾਦ ਜੀ। ਆਓ ਅਗਲੇ ਸਮੇਂ ਲਈ ਭਾਈ ਪਰਮਿੰਦਰ ਸਿੰਘ ਹੁਣਾਂ ਦੇ ਜੱਥੇ ਨੂੰ ਸਰਵਣ ਕਰੋ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Mm-hmm.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਿਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸਮਾਂ ਹੈ ਇਤਿਹਾਸ ਦਾ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਰਫਤਾਰ ਹੁਣਾਂ ਦਾ ਢਾਡੀ ਜਥਾ ਆਪ ਜੀ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਅਤੇ ਇਤਿਹਾਸ ਦੀ ਸਾਂਝ ਕਰੇਗਾ। ਅਦਬ ਸਾਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਗੁਰਬਾਣੀ ਸੰਥਿਆ ਦੀ ਕਲਾਸ ਗੁਰਦੁਆਰਾ ਸਾਹਿਬ ਵਿਖੇ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਲੱਗਦੀ ਹੈ। ਜਿਨ੍ਹਾਂ ਨੇ ਗੁਰਬਾਣੀ ਪਾਠ ਸੰਥਿਆ ਦੀ ਕਲਾਸ ਅਟੈਂਡ ਕਰਨੀ ਹੋਵੇ ਉਹ ਆਪਣਾ ਨਾਮ ਅਤੇ ਫੋਨ ਨੰਬਰ ਬਾਅਦ ਟੈਸਟ 'ਤੇ ਲਿਖਾਉਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਸਵੇਰੇ 9:30 ਵਜੇ ਹੋਣਗੇ। ਅੰਮ੍ਰਿਤ ਅਭਿਲਾਖੀ ਸੰਗਤਾਂ ਅੱਗੇ ਬੇਨਤੀ ਹੈ ਆਪ ਜੀ ਆਪਣਾ ਨਾਮ ਅਤੇ ਫੋਨ ਨੰਬਰ ਡੈਸਕ ਉੱਤੇ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। ਅੱਜ ਮੰਗਲਵਾਰ ਹੈ, ਹਰ ਮੰਗਲਵਾਰ ਨੂੰ ਸਮੂਹ ਸੇਵਾਦਾਰ ਬੀਬੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਸ਼ਬਦ ਕੀਰਤਨ ਦੇ ਪ੍ਰਵਾਹ 11:30 ਵਜੇ ਤੋਂ 1:30 ਵਜੇ ਤੱਕ ਚੱਲਦੇ ਨੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਰਵਣ ਕਰਦੇ ਹਾਂ ਇਤਿਹਾਸ ਭਾਈ ਰਾਮ ਸਿੰਘ ਜੀ ਰਫਤਾਰ ਹੁਣਾਂ ਦੇ ਢਾਡੀ ਜਥੇ ਪਾਸੋਂ। ਇਹ ਜਥਾ ਅੱਜ ਹੀ ਸਾਡੇ ਪਾਸ ਪਹੁੰਚਿਆ ਹੈ, ਇਹਨਾਂ ਨੂੰ ਜੀਓ ਆਇਆਂ ਆਖਦੇ ਹਾਂ। ਆਉਣ ਵਾਲੇ 10 ਕੁ ਦਿਨ ਵਾਸਤੇ ਆਪ ਜੀ ਦੀ ਢਾਡੀ ਵਾਰਾਂ ਇਤਿਹਾਸ ਦੁਆਰਾ ਸੇਵਾ ਕਰਨਗੇ। ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਮਰੀ ਗਣਤ ਨ ਗਣੀਐ ਕਾਈ ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰੀ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਤ ਮਿਹਰਬਾਨ ਬੰਧ ਪਾਇਆ ਮੇਰੇ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਓ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਨਾਨਕ ਸਦ ਕੁਰਬਾਨ ਪਰਮ ਪੂਜੇ ਪਾਤ ਜੁਗੋ ਜੁਗੋ ਟਾਲਾ ਉਰਨ ਮਾਣੀਆਂ ਦੇ ਮਾਣ ਗੁਰੂ ਨਤਾਣੀਆਂ ਦੇ ਤਨ ਗੁਰੂ ਨਿਓਟੀਆਂ ਦੀ ਓਟ ਨਗੱਤੀਆਂ ਦੇ ਗੱਤ ਨੇ ਆਸਰਿਓ ਕੇ ਆਸਰੇ ਸ਼ਿਵਰ ਤੱਤ ਕੇ ਮਾਲਕ ਯਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਈ ਥੇ ਨਾਮ ਕੇ ਜਹਾਜ਼ ਔਰ ਸੱਚੀਆਂ ਤੇ ਸੁੱਚੀਆਂ ਯਤ ਮਾਮਾ ਦੇ ਦਿਲਾਂ ਦੀ ਧੜਕਣ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ ਔਰ ਜਿੰਨੀਆਂ ਵੀ ਸੰਗਤਾਂ ਸਮਾਧੀਆਂ ਲਾ ਕੇ ਗੁਰੂ ਦਾਤੇ ਦੇ ਨਾਲ ਜੁੜ ਕੇ ਬੈਠੇ ਹੋ ਨਾਲ ਗੁਰੂ ਦਾਤਾ ਜੀ ਦੇ ਦਰਸ਼ਨ ਦਿਦਾਰੇ ਕਰੇ ਹੋ ਆਓ ਸਭ ਤੋਂ ਪਹਿਲੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਇੱਕ ਵਾਰ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਪਹਿਲਾਂ ਗੁਰੂ ਘਰ ਦੇ ਕੀਰਤਨੀ ਹੈ ਗੁਰਬਾਣੀ ਦਾ ਸ਼ਬਦ ਪੜੇ ਸਨ ਤਨ ਤਨ ਰਾਮਦਾਸ ਗੁਰੂ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰੇ ਮਾਤ ਆਪ ਸਿਰਜਣ ਹਾਰੇ ਧਾਰਿਆ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਇਹਨਾਂ ਗੁਰਬਾਣੀ ਦੇ ਸ਼ਬਦਾਂ ਦਾ ਆਪ ਜੀ ਦੇ ਸਨਮੁਖ ਕੀਰਤਨ ਕੀਤਾ ਗਿਆ ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਕੇ ਹਟੇ ਆ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਔਰ ਇਹਨਾਂ ਸ਼ਬਦਾਂ ਨੂੰ ਪੜੀਏ ਤਾਂ ਸਾਨੂੰ ਭੱਟਾਂ ਦਾ ਜ਼ਿਕਰ ਆਵੇਗਾ ਕਿਉਂਕਿ ਗੁਰੂ ਕੇ ਪਿਆਰਿਓ ਗੁਰਬਾਣੀ ਦੇ ਅੰਦਰ ਛੇ ਗੁਰੂ ਸਾਹਿਬਾਨ 15 ਭਗਤ 11 ਭੱਟਾਂ ਤੇ 4 ਗੁਰਸਿੱਖਾਂ ਦੀ ਬਾਣੀ ਇਹ ਸਾਡੀ ਜ਼ਿੰਦਗੀ ਦਾ ਜੀਵਨ ਜਾਚ ਏ ਹੁਣ ਜਿਹੜੇ 11 ਭੱਟ ਨੇ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਜੀ ਦੀ ਉਸਤਤ ਤੱਕ ਆ

121 ਸਵਈਏ ਉਚਾਰਨ ਕੀਤੇ ਨਹੀਂ, ਮਾਫ ਕਰਨਾ 123 ਸਵਈਏ ਨੇ ਉਹਨਾਂ ਦੇ ਵਿੱਚੋਂ, ਪਰ ਜਿਹੜੇ 21 ਸਵਈਏ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਤ ਬਿਆਨ ਕੀਤੇ ਨਹੀਂ, 10 ਸਵਈਏ ਗੁਰੂ ਨਾਨਕ ਦੇਵ ਜੀ ਦੀ ਉਸਤਤ ਦੇ ਅੰਦਰ, 10 ਸਵਈਏ ਗੁਰੂ ਅੰਗਦ ਦੇਵ ਜੀ ਦੀ ਉਸਤਤ ਦੇ ਅੰਦਰ, ਔਰ 22 ਸਵਈਏ ਗੁਰੂ ਅਮਰਦਾਸ ਜੀ ਦੀ ਉਸਤਤ ਦੇ ਅੰਦਰ, ਔਰ ਭੱਟਾਂ ਨੇ ਕੁਰਬਾਨੀ ਦੇ ਅੰਦਰ ਜਨ ਸੰਗ੍ਰਹਿ ਕੀਤਾ ਹੈ। ਪਰ ਜਿਹੜੇ 60 ਸਵਈਏ ਨੇ, ਉਹਨਾਂ 60 ਸਵਈਆਂ ਦੇ ਅੰਦਰ ਗੁਰੂ ਰਾਮਦਾਸ ਜੀ ਦੀ ਮਹਿਮਾ ਕੀਤੀ ਗਈ ਹੈ। ਇਹ 1581 ਈਸਵੀ ਨੂੰ ਪਰ 11 ਪੱਟ ਚੱਲ ਕੇ ਦਰਬਾਰ ਸਾਹਿਬ ਦੀ ਧਰਤੀ ਤੇ ਆਏ, ਔਰ ਜਿਹੜੀ ਗੁਰੂ ਸਾਹਿਬਾਨ ਦੀ ਉਪਮਾ ਹੈ ਉਹਨਾਂ ਨੇ ਜਿਹੜੀ ਅੰਕਿਤ ਕੀਤੀ ਹੈ ਗੁਰੂ ਪੰਚਮ ਪਾਤਸ਼ਾਹ ਜੀ ਨੇ, ਉਹਨੂੰ ਗੁਰਬਾਣੀ ਦੇ ਅੰਦਰ ਅੰਕਿਤ ਕੀਤਾ ਹੋਇਆ। ਆਓ ਗੁਰੂ ਕੇ ਪਿਆਰਿਓ, ਅੱਜ ਦਾ ਦਿਨ ਗੁਰਬਾਣੀ ਬਾਬਤ ਹੋਵੇਗਾ, ਕਿਉਂਕਿ ਜਦੋਂ ਆਪਾਂ ਦਾਤਾ ਜੀ ਦੇ ਚਰਨ ਚ ਆਉਂਦੇ ਹਾਂ ਤਾਂ ਸਾਡੇ ਮਨ ਦੀਆਂ ਬੜੀਆਂ ਆਸਾਂ ਹੁੰਦੀਆਂ ਨੇ ਕਿ ਉਹ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਦੋਸਰ ਨਾਏ ਜੀਓ, ਮੈਂ ਆਸਾਂ ਰੱਖੀ ਚਿਤ ਮੈਂ ਮੇਰਾ ਸਭੇ ਦੁੱਖ ਗੁਵਾਏ ਜੀਓ। ਹੁਣ ਸਿੱਖ ਆ ਕੇ ਅਰਦਾਸ ਕਰਦਾ ਔਰ ਬੇਨਤੀ ਕਰਦਾ, ਰਜੋਈ ਕਰਦਾ, ਪ੍ਰਾਰਥਨਾ ਕਰਦਾ ਦਾਤਾ ਕਿ ਮੇਰੇ ਮਨ ਵਿੱਚ ਬੜੀਆਂ ਆਸਾਂ ਨੇ, ਮੇਰੇ ਮਨ ਵਿੱਚ ਬੜੀਆਂ ਤਮੰਨਾ ਨੇ, ਬੜੀਆਂ ਭਾਵਨਾਵਾਂ ਨੇ, ਮੈਂ ਤੇਰੇ ਦਰ ਤੇ ਦਾਤਾ ਚੱਲ ਕੇ ਆਇਆ। ਔਰ ਪਹਿਲੀ ਤੀ ਬੇਨਤੀ ਹੈ ਦਾਤਾ ਮੇਰੇ ਸੁੱਖਾਂ ਦਾ ਔਰ ਜ਼ਿੰਦਗੀ ਅੰਦਰ ਪ੍ਰਕਾਸ਼ ਕਰ ਦੇ। ਤੇ ਪੰਚਮ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਕਹੇ ਜਿਹਨਾਂ ਨੇ ਬਾਣੀ ਨੂੰ ਗਾਇਆ, ਜਿਹਨਾਂ ਨੇ ਬਾਣੀ ਨੂੰ ਗਾਉਣ ਦਾ ਯਤਨ ਕੀਤਾ ਮੇਰੇ ਦਾਤਾ ਜੀ ਕਹਿੰਦੇ ਉਹਨਾਂ ਨੂੰ ਮਨ ਦੇ ਸੁੱਖ ਮਿਲਦੇ ਨੇ। ਹੁਣ ਜਿਹੜੇ ਮਨ ਦੇ ਸੁੱਖ ਨੇ ਨਾ, ਕਈ ਵਾਰੀ ਅਸੀਂ ਸੋਚਦੇ ਹਾਂ ਅਸੀਂ ਬਾਣੀ ਪੜ੍ਹਦੇ ਸਾਨੂੰ ਦੁੱਖ ਨਹੀਂ ਆਵੇਗਾ, ਆਵੇਗਾ, ਕਿਉਂਕਿ ਮੇਰੇ ਦਾਤਾ ਜੀ ਨੇ ਆਖਿਆ ਦੁੱਖ ਦਾਰੂ ਸੁਖ ਰੋਗ ਪਿਆ ਜੈ ਸੁਖ ਤਾਮਨ ਹੋਈ, ਜੇ ਦੁੱਖ ਦੇ ਤਾਂ ਤੁਝੀ ਅਰਾਦੀ ਸੁੱਖ ਵੀ ਤੁਝੇ ਧਿਆਈ। ਪਰ ਜਿਹੜੇ ਦੁੱਖ ਨੇ ਨਾ, ਮੇਰੇ ਦਾਤਾ ਜੀ ਕਹਿੰਦੇ ਤੈਨੂੰ ਸੁੱਖ ਜਾਪਣਗੇ, ਤੇਰੇ ਮਨ ਨੂੰ ਇਹੋ ਜਿਹੀ ਤਸੱਲੀ ਮਿਲ ਜਾਵੇਗੀ ਕਿ ਤੂੰ ਦੁੱਖਾਂ ਵਿੱਚ ਘਬਰਾਵੇਂਗਾ ਨਹੀਂ। ਸਿੱਖਾਂ ਨੇ ਆਖਿਆ ਦਾਤਾ ਚਿੰਤਾਵਾਂ ਬੜੀਆਂ ਨੇ, ਕਿਉਂਕਿ ਹਰ ਮਨੁੱਖ ਨੂੰ ਕਿਸੇ ਨਾ ਕਿਸੇ ਦੀ ਚਿੰਤਾ ਹੈ। ਬੰਦਾ ਆਉਂਦਾ ਕਿਸੇ ਨੂੰ ਧੀਆਂ ਪੁੱਤਾਂ ਦੀ ਚਿੰਤਾ ਹੈ, ਕਿਸੇ ਨੂੰ ਘਰ ਦੀ ਚਿੰਤਾ, ਕਿਸੇ ਨੂੰ ਜ਼ਮੀਨ ਦੇ ਦਾਤ ਦੀ ਚਿੰਤਾ, ਕਿਸੇ ਨੂੰ ਪਰਿਵਾਰ ਦੀ ਚਿੰਤਾ। ਪਰ ਮੇਰੇ ਦਾਤਾ ਜੀ ਲਿਖਦੇ ਨੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸਿੱਖਾ ਜਿਹੜੀ ਗੁਰਬਾਣੀ ਹੈ ਨਾ, ਇਹ ਤੇਰੀਆਂ ਚਿੰਤਾਵਾਂ ਦਾ ਨਾਸ਼ ਕਰੇਗੀ। ਸਿੱਖ ਪੁੱਛਦੇ ਦਾਤਾ ਕਿ ਮੇਰੇ ਜਿਹੜੇ ਕਾਰਜ ਨੇ ਉਹ ਕੌਣ ਪੂਰੇ ਕਰੇਗਾ। ਮੇਰੇ ਦਾਤਾ ਜੀ ਕਹਿੰਦੇ ਪਰਮਾਤਮਾ ਨੇ ਜ਼ਿੰਦਗੀ ਜੋੜ ਲਾ, ਅਚਿੰਤ ਕੰਮ ਕਰੇ ਪ੍ਰੋ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਕਹੇ ਜਿਹੜੇ ਹਰੀ ਨਾਮ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਕਾਰਜ ਵਾਹਿਗੁਰੂ ਆਪ ਕਰਦਾ। ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਅਗਰ ਮਨ ਗੁਰੂ ਨੂੰ ਭੇਟਾ ਕਰਦੇਗਾ, ਕਿਉਂਕਿ ਮਨ ਜੀਤੇ ਜਗ ਜੀਤ ਆ, ਜਿਹਨਾਂ ਨੇ ਮਨ ਨੂੰ ਜਿੱਤ ਲਿਆ ਉਹਨਾਂ ਨੇ ਜਗ ਨੂੰ ਜਿੱਤ ਲਿਆ। ਸਿੱਖ ਆ ਕੇ ਕਹਿੰਦਾ ਦਾਤਾ ਮੈਨੂੰ ਮਾਇਆ ਦੀ ਲੋੜ ਏ, ਕਿਉਂਕਿ ਮਾਇਆ ਕਾਰਨ ਪੂਰੇ ਤਾਲ ਆ, ਆਪ ਪਛਾੜੇ ਧਰਤੀ ਨਾਲ ਆ। ਪਰ ਮੇਰੇ ਦਾਤਾ ਜੀ ਕਹਿੰਦੇ ਸਿੱਖਾ ਤੈਨੂੰ ਕਮੀ ਨਹੀਂ ਆਵੇਗੀ, ਤੇ ਚਿਰ ਮੂਵਣ ਨਾ ਥੋੜੀ ਦੋ, ਜਿਹੜੇ ਆਪ ਕਿਰਪਾਲ ਆ ਸਭ ਦੀ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਆ, ਕਿ ਖਾਈ ਜਾ ਖਰਚੀ ਜਾ। ਅਗਰ ਸ਼ਬਦ ਨੂੰ ਪਿਆਰ ਕਰੇਗਾ ਤੇ ਤੈਨੂੰ ਜ਼ਿੰਦਗੀ ਅੰਦਰ ਕਿਸੇ ਧੀ ਦੀ ਤੋੜ ਨਹੀਂ ਆਵੇਗੀ, ਕਿਉਂਕਿ ਦਾਤਾ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਹੈ, ਲਖਮੀ ਤੋਟ ਨਹੀਂ ਆਵਾਈ ਖਾਏ ਖਰਚ ਰਹਿੰਦਾ, ਕਿ ਖਾਈ ਜਾਂ ਖਰਚੀ ਜਾ। ਪਰ ਗੁਰੂ ਦਾਤਾ ਤੈਨੂੰ ਤੋੜ ਨਹੀਂ ਆਉਣ ਦੇਵੇਗਾ। ਸਹਿ ਕਹਿਣ ਲੱਗਾ ਦਾਤਾ ਮੇਰੀ ਜ਼ਿੰਦਗੀ ਦੇ ਅੰਦਰ ਜਦੋਂ ਮੈਂ ਵਿਚਰਦਾ ਮੈਨੂੰ ਦੁਨੀਆਂ ਦੇ ਉੱਤੇ ਦਾ ਚਾਨਣ ਜਾਪਦਾ, ਪਰ ਮੇਰੇ ਹਿਰਦੇ ਦੇ ਅੰਦਰ ਹਨੇਰਾ। ਤੇ ਮੇਰੇ ਦਾਤਾ ਜੀ ਕਹਿੰਦੇ ਚਾਨਣ ਚਾਹੁੰਦੇ ਗੁਰਬਾਣੀ ਸੇ ਜਗ ਮੈਂ ਚਾਨਣ ਕਰਮ ਵਸੇ ਮਨ ਆਏ। ਸਖਾ ਗੁਰਬਾਣੀ ਤੇਰੇ ਵਾਸਤੇ ਲਾਈਟ ਏ ਚਾਨਣੀ, ਗੁਰਬਾਣੀ ਤੇਰੇ ਵਾਸਤੇ ਜੋਤੀ ਏ, ਪਰ ਕਰਮ ਵਾਲੇ ਨੀ।
ਜਿਹੜੇ ਗੁਰਬਾਣੀ ਤੋਂ ਸਿੱਧਾ ਲੈ ਕੇ ਚੱਲਦੇ ਨੇ, ਆਓ ਪੰਚਮ ਪਾਤਸ਼ਾਹ ਔਰ ਜਿਹਨਾਂ ਨੇ ਸਾਡੇ ਵਾਸਤੇ ਇਹ ਮਹਾਨ ਕਾਰਜ ਕੀਤੇ ਨੇ। ਪਰ ਗੁਰੂ ਕੇ ਪਰ ਇੱਕ ਸਮਾਂ ਉਹ ਵੀ ਆਇਆ ਜਦੋਂ ਪੰਚਮ ਪਾਤਸ਼ਾਹ ਜੀ ਤੱਤੀਆਂ ਤਵੀਆਂ ਤੇ ਬਹਿ ਕੇ ਪਰ ਸਾਨੂੰ ਕਸ਼ੀਦਾਂ ਦਾ ਮਾਰਗ ਦੇ ਕੇ ਗਏ, ਪਰ ਛੇਵੇਂ ਪਾਤਸ਼ਾਹ ਗੁਰਗੱਦੀ ਦੇ ਮਾਰਗ ਬਣੇ। ਇੱਥੇ ਮੁਹੰਮਦ ਲਤੀਫ ਨੇ ਲਿਖਿਆ ਕਹਿੰਦਾ ਦਾ ਡੈਡ ਆਫ ਦਾ ਗੁਰੂ ਅਰਜਨ ਦੇਵ ਇਜ ਗ੍ਰੇਟ ਟਰਨਿੰਗ ਪੁਆਇੰਟ ਹਿਸਟਰੀ ਆਫ ਦਾ ਸਿੱਖਜ। ਇੱਕ ਸਿੱਖਾਂ ਦੇ ਅੰਦਰ ਇਨਕਲਾਬ ਆਇਆ, ਇੱਕ ਟਰਨਿੰਗ ਪੁਆਇੰਟ ਆਇਆ, ਕਿਉਂਕਿ ਛੇਵੇਂ ਪਾਤਸ਼ਾਹ ਦੀ ਉਮਰ 11 ਸਾਲ ਦੀ ਏ। ਆਰਟ ਇਜ ਲੌਂਗ, ਲਾਈਫ ਇਜ ਸ਼ੋਰਟ, ਮਨੁੱਖ ਦੀ ਜ਼ਿੰਦਗੀ ਬੜੀ ਛੋਟੀ ਆ ਪਰ ਵਿਦਿਆ ਬੜੀ ਵਿਸ਼ਾਲ ਏ। ਔਰ ਇੱਕ ਮਜਬੂਰ ਦੀ ਪੀ ਐਚ ਡੀ ਕਰਨੀ ਹੋਵੇ ਤੇ ਜ਼ਿੰਦਗੀ ਦਾ ਕਾਫੀ ਸਮੇਂ ਦੇਸੇ ਲੱਗ ਜਾਂਦਾ ਹੈ, ਪਰ ਗੁਰਮਤ ਵਰਗਾ ਮਜਬੂਰ, ਗੁਰਮਤ ਵਰਗਾ ਸਬਜੈਕਟ ਇਹ ਛੇਵੇਂ ਪਾਤਸ਼ਾਹ ਨੇ 11 ਸਾਲ ਦੀ ਉਮਰੇ ਪ੍ਰਾਪਤ ਕੀਤਾ। ਪਰ ਗੁਰੂ ਕੇ ਪਿਆਰਿਓ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਨਮੁਖ ਜਾਣੀ ਆ ਉਹਦੇ ਛੇਵੇਂ ਪਾਤਸ਼ਾਹ ਦੇ ਅਮੀਰੀ ਤੇ ਪੀਰੀ ਦਾ ਸਿਧਾਂਤ ਬੈਠਾ ਭਗਤੀ ਤੇ ਸ਼ਕਤੀ। ਕਿਉਂਕਿ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਕਹ ਦੁਨੀਆਂ ਦੇ ਲੋਕੋ ਕਹ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਇਹ ਪੰਜ ਪੀਰ ਬਹੁਤ ਭਾਰੇ ਸਨ, ਪੰਜ ਪਿਆਲੇ ਸਨ ਜਿਹੜੇ ਨਾਮ ਦੀ ਦਾਤ ਦਿੰਦੇ ਨੇ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਤੇ ਜਿਹੜਾ ਛੇਵਾਂ ਗੁਰੂ ਗੁਰਗੱਦੀ ਤੇ ਬੈਠਾ ਹੈ ਨਾ ਉਹ ਵੀ ਬਹੁਤ ਭਾਰੀ ਏ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਪੁਕਾਰੀ। ਪਰ ਦੁਨੀਆਂ ਦੇ ਉੱਤੇ ਗੁਰੂ ਕੇ ਪਿਆਰੋ ਜਿਹੜੇ ਯੋਧੇ ਹੁੰਦੇ ਨੇ ਨਾ ਉਹ ਪਰ ਪੁਕਾਰੀ ਨਹੀਂ ਹੁੰਦੇ। ਭਾਈ ਗੁਰਦਾਸ ਜੀ ਲਿਖਦੇ ਨੇ ਜਿਹੜਾ ਛੇਵਾਂ ਪਾਤਸ਼ਾਹ ਏ ਨਾ ਉਹ ਯੋਧਾ ਵੀ ਏ, ਉਹ ਪਰ ਉਪਕਾਰੀ ਵੀ ਬੜਾ ਹੈ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ। ਪਰ ਇਹ ਤੇ ਪਰਉਪਕਾਰੀ ਦਾਤਾ ਏ, ਪਰ ਯਾਦ ਰੱਖਿਓ ਔਰ 1609 ਈਸਵੀ ਨੂੰ ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖ਼ਤ ਦੀ ਰਚਨਾ ਕਰ ਦਿੱਤੀ। ਇੱਕ ਅਕਾਲ ਬੁੰਗਾ, ਕਿਉਂਕਿ ਜੀ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਿਆਂ ਦਾ ਬੁੰਗਾ। ਇੱਥੇ ਮੇਰੇ ਦਾਤਾ ਜੀ ਨੇ ਆਖਿਆ ਜੋਧਿਓ ਅੱਜ ਤੋਂ ਭੇਟਾ ਦੇਣੀ ਜੇਕਰ ਪਰ ਭੇਟਾ ਵਿੱਚ ਹਥਿਆਰ ਦਿਓ। ਉਹ ਮਾਂ ਕਰਮਾਂ ਵਾਲੀ ਹੋਵੇਗੀ ਜਿਹੜੀ ਆਪਣੀ ਗੋਦੀ ਦਾ ਸ਼ਿੰਗਾਰ ਪੁੱਤ ਸਾਨੂੰ ਭੇਟਾ ਕਰੇਗੀ। ਉਹ ਮਾਂ ਭਾਗਾਂ ਵਾਲੀ ਹੋਵੇਗੀ ਪਰ ਜਿਹਨੇ ਦੇ ਪੁੱਤਰ ਸੰਤ ਸਿਪਾਹੀ ਆ ਕੇ ਬਣ ਗਏ, ਕਿਉਂਕਿ ਛੇਵੇਂ ਗੁਰਾਂ ਨੇ ਇੱਕ ਐਲਾਨ ਕਰਕੇ ਨਕਸ਼ਾ ਸਿੱਖੀ ਦਾ ਇਉਂ ਬਦਲਾ ਦਿੱਤਾ। ਸਤਰ ਧਾਰੀ ਗੁਰਸਿੱਖਾਂ ਦੇ ਜਥੇ ਸਾਜੇ ਨਵੀਂ ਮੂਲ ਵਾਲੇ ਕੌਮ ਨੂੰ ਲਾ ਦਿੱਤਾ। ਪਰ ਤੇਗਾਂ ਲਿਸ਼ਕੀਆਂ ਤੀਰਕ ਮਨ ਸ਼ੂਕੇ ਸ਼ਾਂਤਮਈ ਦਾ ਬਦਲ ਸੁਭਾਅ ਦਿੱਤਾ। ਲਾ ਕੇ ਚੋਟ ਨਗਾਰੇ ਸ਼ਿਕਾਰ ਖੇਡੇ ਪਰ ਚੰਡਾ ਕੇਸਰੀ ਉੱਚਾ ਚਲਾ ਦਿੱਤਾ। ਪਰ ਸਿਫਤਾਂ ਸੋਢੀ ਸੁਲਤਾਨ ਦੀਆਂ ਕੀ ਦੱਸਾਂ ਤੇ ਕਾਂਬਾ ਮੁਗਲ ਸਰਕਾਰ ਨੂੰ ਲਾ ਦਿੱਤਾ। ਸਮੇਂ ਦੀ ਸਰਕਾਰ ਕੰਬ ਉੱਠੀ ਏ। ਅੰਮ੍ਰਿਤਸਰ ਦੀ ਧਰਤੀ ਤੇ 10,000 ਫੌਜ ਲੈ ਕੇ ਮੁਕਰ ਸਿੱਖਾਂ ਚੜਿਆ ਪਰ ਛੇਵੇਂ ਪਾਤਸ਼ਾਹ ਦੀ ਕੋਈ ਤਿਆਰੀ ਨਹੀਂ ਸੀ। ਛੇਵੇਂ ਪਾਤਸ਼ਾਹ ਨੇ ਆਪਣੀ ਧੀ ਰਾਣੀ ਬੀਬੀ ਬੀਰੋ ਦਾ ਵਿਆਹ ਧਰਿਆ। ਪਰ ਪਹਿਲਾ ਜੰਗ ਜਦੋਂ ਦਰਬਾਰ ਸਾਹਿਬ ਦੀ ਧਰਤੀ ਦਾ ਟੇਕ ਹੋਇਆ ਨਾ ਤਾਂ ਛੇਵੇਂ ਪਾਤਸ਼ਾਹ ਕਹਿਣ ਲੱਗੇ ਜੋਧਿਓ ਕੋਈ ਗੱਲ ਨਹੀਂ, ਅਗਰ ਦੁਸ਼ਮਣ ਦਲ ਚੜ ਕੇ ਆਇਆ ਪਰ ਆਪਾਂ ਕਿਹੜੀਆਂ ਚੂੜੀਆਂ ਪਾਈਆਂ ਹੋਈਆਂ ਨੇ, ਕਿਉਂਕਿ ਤੁਹਾਨੂੰ ਸੰਤ ਸਿਪਾਹੀ ਐਵੇਂ ਥੋੜਾ ਬਣਾਇਆ। ਕਹਿੰਦੇ ਨੇ ਜੰਗ ਜਿੱਤਿਆ ਗਿਆ ਪਰ ਇੱਕ ਅਨੋਖਾ ਜੰਗ ਸੀ ਕਿ ਝਵਾਲ ਦੀ ਧਰਤੀ ਉੱਤੇ ਬੀਬੀ ਬੀਰੋ ਦੇ ਆਨੰਦ ਕਾਰਜ ਹੋਏ, ਅੰਮ੍ਰਿਤਸਰ ਦੀ ਧਰਤੀ ਉੱਤੇ ਔਰ ਛੇਵੇਂ ਪਾਤਸ਼ਾਹ ਨੇ ਜੰਗ ਜਿੱਤਿਆ। ਹੁਣ ਜਿੱਤ ਦੇ ਡੰਕੇ ਵਜੇ, ਲੋਕੀ ਹੈਰਾਨ ਹੋ ਗਏ, ਕੁਝ ਗਿਣਤੀ ਦੇ ਸਿੱਖਾਂ ਦੇ ਪਰ ਮੁਕਲ ਸਿੱਖਾਂ ਦੀ 10,000 ਫੌਜ ਨੂੰ ਹਰਾ ਦਿੱਤਾ, ਕਿਉਂਕਿ ਛੇਵੇਂ ਪਾਤਸ਼ਾਹ ਕਿਸੇ ਦੇ ਅਟੈਕ ਕਰਨ ਥੋੜੋ ਗਏ ਸਨ। ਹੁਣ ਗੁਰੂ ਕੇ ਪਿਆਰੇ ਕੋਈ ਗੁਰੂ ਘਰੇ ਚੜ ਕੇ ਆਵੇ ਔਰ ਉਹਦਾ ਫਿਰ ਉੱਥੇ ਉਹਦੇ ਰਹਿਣ ਵਾਲੇ ਗੁਰਸਿੰਦੇ ਉੱਥੋਂ ਦੇ ਰਹਿਣ ਵਾਲੇ ਗੁਰਸਿੱਖ ਉਹਦਾ ਮੁਕਾਬਲਾ ਕਿਉਂ ਨਾ ਕਰਨ। ਹੁਣ ਛੇਵੇਂ ਪਾਤਸ਼ਾਹ ਜਦੋਂ ਹਰਗੋਬਿੰਦਪੁਰ ਸਾਹਿਬ ਦੀ ਧਰਤੀ ਤੇ ਗਏ
ਇੱਥੇ ਅਬਦੁੱਲਾ ਫੌਜ ਲੈ ਕੇ ਆ ਗਿਆ, ਹੁਣ ਇੱਥੇ ਦੂਜਾ ਜੰਗ ਹੋ ਗਿਆ, ਕਿਉਂਕਿ ਛੇਵੇਂ ਪਾਤਸ਼ਾਹ ਦੇ ਵਿਰੁੱਧ ਬੋਲ ਕਬੋਲ ਕਰਨ ਲੱਗਾ, ਇਹਨੇ ਪੰਜਵੇਂ ਪਾਤਸ਼ਾਹ ਜੀ ਦੇ ਵਿਰੁੱਧ ਮੰਦੇ ਲਵਜ ਬੋਲੇ। ਹੁਣ ਜੰਗ ਭਾਵੇਂ ਜਿੱਤਿਆ ਗਿਆ ਪਰ ਲੋਕਾਂ 'ਚ ਆਵਾਜ਼ ਆਈ, ਕਹਿਣ ਲੱਗਾ ਗੁਰੂ ਨੇ ਜੰਗ ਕੀਤੇ। ਗੁਰੂ ਨਾਨਕ ਦੇਵ ਜੀ ਤੇ ਬਾਣੀ ਪੜ੍ਹਦੇ ਸਨ। ਅੱਜ ਵੀ ਸਾਡੇ ਕਈ ਮਾਰਕਸਵਾਦੀ ਕਹਿੰਦੇ ਨੇ ਨਾ ਕਿ ਗੁਰੂ ਨੂੰ ਕਿਉਂ ਲੋੜ ਪਈ ਜੰਗ ਕਰਨ ਦੀ, ਪਰ ਗੁਰੂ ਕੇ ਪਿਆਰਿਓ ਪਹਿਲਾਂ ਜਿਹੜਾ ਭਗਤੀ ਦਾ ਲਹਿਰ ਆਪਾਂ ਵੇਖਦੇ ਹਾਂ ਕਿ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਔਰ ਉਹ ਸਮੇਂ ਦੇ ਜਿੰਨੇ ਵੀ ਭਗਤ ਸਹਿਬਾਨ ਹੋਏ ਨੇ ਉਹਨਾਂ ਨੇ ਪਰਮਾਤਮਾ ਦੇ ਚਰਨਾਂ 'ਚ ਅਰਦਾਸਾਂ ਕੀਤੀਆਂ ਨੇ ਕਿ ਦਾਤਾ ਸਾਡੀ ਲਾਜ ਰੱਖ ਲਾ, ਕਿਉਂਕਿ ਗੁਰਬਾਣੀ ਅੰਦਰ ਜ਼ਿਕਰ ਆਉਂਦਾ ਹੈ ਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ। ਔਰ ਜਿਹੜੀ ਭਗਤੀ ਲਹਿਰ ਹੈ ਇਹ ਭਗਤੀ ਲਹਿਰ ਦੇ ਅੰਦਰ ਅਰਦਾਸਾਂ ਹੋਈਆਂ ਨੇ, ਪਰਮਾਤਮਾ ਭਗਤਾਂ ਦੀ ਇਲਾਜ ਰੱਖਦਾ ਹੀ ਆਇਆ, ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਹੀਂ ਆਇਆ। ਜਿਹੜੇ ਗੁਰੂ ਨਾਨਕ ਦੇਵ ਜੀ ਦਾ ਸਮਾਂ ਹੈ ਇਹ ਗੁਰੂ ਕੇ ਪਿਆਰੋ ਦਰ ਇਸਲੇ ਭਗਤੀ ਤੇ ਸ਼ਕਤੀ ਦਾ ਸਮਾਂ ਹੈ, ਇਹ ਮੀਰੀ ਤੇ ਪੀਰੀ ਦਾ ਸਮਾਂ ਹੈ। ਇਹ ਦਰ ਅਸਲ ਇੱਥੇ ਮੀਰੀ ਤੇ ਪੀਰੀ ਇਕੱਠੀਆਂ ਨਹੀਂ, ਗੁਰੂ ਨਾਨਕ ਦੇਵ ਜੀ ਬਾਬਰ ਦੀ ਜੇਲ੍ਹ ਵਿੱਚ ਬਾਬਰ ਨੂੰ ਤਾਨੇ ਦਿੰਦੇ ਨੇ ਕਿ ਰਾਜੇ ਸੀ ਮੁਕੱਦਮ ਕੁੱਤੇ, ਬਾਬਰ ਨੂੰ ਜਬਰ ਕਹਿੰਦਾ ਨਹੀਂ ਕਿਉਂਕਿ ਮੀਰੀ ਤੇ ਪੀਰੀ ਦਾ ਸਮਾਂ ਹੀ। ਗੁਰੂ ਨਾਨਕ ਦੇਵ ਜੀ ਆਪਣੇ ਕੋਲ ਇੱਕ ਡੰਡਾ ਰੱਖਦੇ ਨੇ, ਆਸਾ ਹੱਥ ਕਿਤਾਬ ਕਾਸ਼ਾ, ਔਰ ਇੱਕ ਗੁਰਦੇਵ ਦੇ ਕੋਲ ਕਿਤਾਬ ਹੈ ਜਿਹਦੇ 'ਚ ਸ਼ਬਦ ਲਿਖਦੇ ਨੇ, ਬਾਣੀ ਲਿਖਦਾ ਰਹੇ। ਤੇ ਗੁਰੂ ਕੇ ਪਿਆਰੇ ਜਦੋਂ ਭਾਈ ਮਰਦਾਨਾ ਜੀ ਕਹਿੰਦੇ ਨੇ ਤੰਦ ਰਵਾ ਵਜਾਉਂਦਾ ਸੀ ਨਾ, ਐਸੀ ਖਿੱਚ ਸੀ ਤੇਰੀ ਰਵਾ ਵੀ ਅੰਦਰ, ਸੁਣ ਕੇ ਅੰਬਰੇ ਦੇ ਤਾਰੇ ਵੀ ਹਿਲਦੇ ਸਨ, ਪਰ ਦੀਪਕ ਰਾਗ ਜਦੋਂ ਉਚਾਰਦੀ ਸੀ ਬੇਰੀਆਂ ਦੋਸ਼ਟਾਂ ਦੇ ਦਿਲ ਵੀ ਹਿਲਦੇ ਸਨ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਸਮਾਂ ਇਹ ਮੀਰੀ ਤੇ ਪੀਰੀ ਦਾ ਸਮਾਂ। ਪਰ ਗੁਰੂ ਕੇ ਪਿਆਰੋ ਛੇਵੇਂ ਪਾਤਸ਼ਾਹ ਦੇ ਕੋਲ ਇਹਨੇ ਸੰਗਤਾਂ ਬੈਠੀਆਂ ਨੇ, ਹਜ਼ਾਰਾਂ ਸੰਗਤਾਂ ਕਤਰੇ ਹੋ ਗਈਆਂ। ਅੱਜ ਮੇਰੇ ਦਾਤਾ ਜੀ ਇੱਕ ਪਰਚਾ ਪਾਉਣ ਲੱਗੇ ਨੇ, ਕਿਉਂਕਿ ਗੁਰੂ ਕੇ ਪਿਆਰੋ ਪਰਚੇ ਜ਼ਿੰਦਗੀ 'ਚ ਹਰ ਮਨੁੱਖ ਦੇ ਪੈਂਦੇ ਨੇ ਨਾ, ਕੋਈ ਦੁੱਖ ਆਉਂਦਾ ਆਪਾਂ ਘਬਰਾ ਜਾਂਦੇ ਹਾਂ, ਪਰ ਮੇਰੇ ਦਾਤਾ ਜੀ ਕਹਿੰਦੇ ਨੇ ਨਾ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖਾ, ਕਿ ਦੁੱਖ ਤੇ ਸੁੱਖ ਸਾਡੀ ਜ਼ਿੰਦਗੀ ਦੇ ਦੋ ਕੱਪੜੇ ਨੇ, ਬੰਦਾ ਇੱਕ ਲਾਉਂਦਾ ਹੈ ਦੂਜਾ ਪਾਉਂਦਾ ਹੈ। ਹੁਣ ਮੇਰੇ ਦਾਤਾ ਜੀ ਕਹਿਣ ਲੱਗੇ ਸਿੱਖੋ ਕਿ ਬਾਣੀ ਕਿੰਨੀ ਕੁ ਪੜ੍ਹਦੇ ਹੁੰਦੇ ਹੋ, ਤੁਹਾਡਾ ਬਾਣੀ ਨਾਲ ਕਿੰਨਾ ਪਿਆਰ ਹੈ। ਤੇ ਕੋਈ ਕਹਿਣ ਲੱਗਾ ਜੀ ਦਾਤਾ ਮੈਂ ਜਪਜੀਤ ਸਿੰਘ ਦਾ ਪਾਠ ਕਰਦਾ, ਕੋਈ ਕਹਿੰਦਾ ਮੈਂ ਸੁਖਮਨੀ ਸਾਹਿਬ ਦੀਆਂ ਅੱਠ ਪਦੀਆਂ ਪੜ੍ਹਦਾ, ਕੋਈ ਕਹਿਣ ਲੱਗਾ ਦਾਤਾ ਮੈਂ ਆਸਾ ਦੀ ਵਾਰ ਦਾ ਔਰ ਪਾਠ ਕਰਦਾ, ਤੇ ਕੋਈ ਕਹਿਣ ਲੱਗਾ ਦਾਤਾ ਮੈਨੂੰ ਤੇ ਸਤਨਾਮ ਵਾਹਿਗੁਰੂ ਹੀ ਆਉਂਦਾ, ਮੈਂ ਅਨਪੜ੍ਹ। ਤੇ ਮੇਰੇ ਦਾਤਾ ਜੀ ਕਹਿਣ ਲੱਗਾ ਜੀ ਮੈਂ ਜਪਜੀਤ ਸਿੰਘ ਦਾ ਪਾਠ ਸੁਣਨਾ। ਕਹਿੰਦੇ ਜਿੰਨੇ ਗੁਰੂ ਪਿਆਰੇ ਬੈਠੇ ਨੇ ਅੱਜ ਛੇਵੇਂ ਪਾਤਸ਼ਾਹ ਉਹਨਾਂ ਦੇ ਸੁਣ ਕੇ ਪਰਚਾ ਪਾਉਣ ਲੱਗੇ ਨੇ, ਕਹਿਣ ਲੱਗੇ ਕੋਈ ਉੱਠੇ ਗੁਰੂ ਕਾ ਪਿਆਰਾ ਜਿਹੜਾ ਸੋਤੀ ਲਾ ਕੇ ਗੁਰੂ ਨਾਨਕ ਦੇਵ ਦੇ ਚਰਨਾਂ ਦਾ ਧਿਆਨ ਤਰਕੇ ਮੈਨੂੰ ਜਪਜੀਤ ਸਿੰਘ ਦਾ ਪਾਠ ਸੁਣਾਵੇ। ਉਸ ਸਮੇਂ ਦੀ ਕਵਿਤਾ ਬੇਨਤੀ ਢਾਡੀ ਗਿੱਥਾ ਇਹੋ ਕਹਿਣ ਜਾ ਰਿਹਾ।

0: ਗੁਰ ਸੱਚੇ ਪਾਤਸ਼ਾਹ ਮੁਖ ਚੋਂ ਫੁਰਮਾਏ,
1: ਸਤਿਗੁਰ ਸੱਚੇ ਪਾਤਸ਼ਾਹ ਮੁਖ ਚੋਂ ਫੁਰਮਾਏ, ਸਤਿਗੁਰ ਸੱਚੇ

ਜੋੜੇ ਮਨ ਅਕਾਲ ਲਾਲ ਤੇ ਸੁਰਤ ਟਿਕਾਏ।

ਉਹ ਬਾਰੀ ਫੁਰ ਨੇ ਰੋਕ ਕੇ ਬੈਠੇ ਲਿਬਲਾਏ ਬਾਰੀ ਫੁਰ ਨੇ ਰੋਕ ਕੇ

ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਕਹਿਣ ਲੱਗੇ, ਸਿੱਖੋ ਭਾਈ ਕੋਈ ਗੁਰੂ ਕਾ ਪਿਆਰਾ ਹੈ ਕਿ ਜਿਹਨੇ ਮੇਰੇ ਕੋਲ ਬਹਿ ਕੇ ਮੈਨੂੰ ਸੋਧਾ ਜੋਜੀ ਸਾਹਿਬ ਦਾ ਪਾਠ ਸੁਣਾ ਦੇਵੇ। ਪਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਛੇਵੇਂ ਪਾਤਸ਼ਾਹ ਨੇ ਬਾਣੀ ਆਪ ਉਚਾਰਨ ਕਿਉਂ ਨਹੀਂ ਕੀਤੀ? ਕਿਉਂਕਿ ਗੁਰੂ ਕੇ ਪਿਆਰੇ ਜਿਹੜੇ ਪ੍ਰਿਥੀ ਚਾਹੁੰਦੇ ਨਾ, ਇਹ ਤਾਂ ਪੁੱਤਰ ਮਿਹਰਬਾਨ ਹੋਇਆ ਔਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਭਤੀਜਾ। ਹੁਣ ਗੁਰੂ ਅਰਜਨ ਦੇਵ ਜੀ ਹਰਿਮੰਦਰ ਸਾਹਿਬ ਦੀ ਰਚਨਾ ਕਰਦੇ ਨੇ ਤੇ ਪ੍ਰਿਥਵੀ ਚੰਦ ਆਪਣੇ ਸਹੁਰੇ ਪਿੰਡ ਨਗਰ ਹੇਰਾ ਦੇ ਵਿੱਚ ਜਾ ਕੇ ਹਰਿਮੰਦਰ ਸਾਹਿਬ ਦੀ ਨਕਲ ਤਿਆਰ ਕਰਦਾ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਕੋਲ ਵੀ ਮਸੰਦ ਨੇ ਤੇ ਪ੍ਰਿਥਵੀ ਚੰਦ ਦੇ ਕੋਲ ਵੀ ਬੜੇ ਮਸੰਦ ਸਨ। ਔਰ ਕੀਰਤਨ ਹੁੰਦਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਅੰਦਰ ਤੇ ਪ੍ਰਿਥਵੀ ਚੰਦ ਦੇ ਕੋਲ ਵੀ ਕੀਰਤਨੀਆਂ ਨੇ। ਹੁਣ ਜਿੱਥੇ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਦੇ ਨੇ ਤੇ ਮਿਹਰਬਾਨ ਸੁਖਮਨਾ ਉਚਾਰ ਦਿੰਦਾ। ਹੁਣ ਇੱਕ ਦਿਨ ਪ੍ਰਿਥਵੀ ਚੰਦ ਆਪਣੇ ਪੁੱਤਰ ਨੂੰ ਕਹਿਣ ਲੱਗਾ, ਪੁੱਤਰਾ ਮੇਰੇ ਕੋਲ ਮਾਇਆ ਦਾ ਕੋਈ ਘਾਟਾ ਨਹੀਂ ਸੀ, ਮੇਰੇ ਕੋਲ ਮਾਇਆ ਤੇ ਔਰ ਤੇਰੇ ਚਾਚੇ ਤੋਂ ਵੱਧ ਏ ਔਰ ਮੇਰੇ ਕੋਲ ਮਸੰਦਾਂ ਦੀ ਕੋਈ ਘਾਟ ਨਹੀਂ, ਪਰ ਪੁੱਤਰਾ ਇੱਕ ਕਾਰਨ ਮੈਂ ਗੁਰੂ ਨਹੀਂ ਬਣ ਸਕਿਆ। ਤੇ ਮਿਹਰਬਾਨ ਕਹਿਣ ਲੱਗਾ, ਬਾਪੂ ਕਿਹੜੇ ਕਾਰਨ? ਕਹਿਣ ਲੱਗਾ, ਮੈਨੂੰ ਬਾਣੀ ਨਹੀਂ ਆਉਂਦੀ ਸੀ ਪੁੱਤ, ਅਗਰ ਮੈਂ ਬਾਣੀ ਉਚਾਰਦਾ ਹੁੰਦਾ ਤਾਂ ਗੁਰੂ ਨਾਨਕ ਦੇਵ ਦੀ ਗੱਦੀ ਦਾ ਮਾਲਕ ਹੁੰਦਾ। ਕਹਿੰਦੇ ਨੇ ਉਸ ਵਕਤ ਮਿਹਰਬਾਨ ਕਹਿਣ ਲੱਗਾ, ਬਾਪੂ ਮੈਨੂੰ ਕੀ ਹੁਕਮ ਏ? ਕਹਿਣ ਲੱਗਾ, ਪੁੱਤ ਤੂੰ ਬਾਣੀ ਉਚਾਰ ਔਰ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਮਹੱਲਾ ਪੰਜਵਾਂ ਲਿਖਿਆ ਕਿ ਤੂੰ ਮਹੱਲਾ ਛੇਵਾਂ ਲਿਖ, ਮਹੱਲਾ ਸੱਤਵਾਂ ਲਿਖ, ਮਹੱਲਾ ਅੱਠਵਾਂ ਲਿਖ, ਕਿਉਂਕਿ ਜਿਹੜਾ ਪ੍ਰਿਥੀ ਚਾਹੁੰਦੇ ਨੂੰ ਮਹੱਲਾ ਛੇਵਾਂ ਲਿਖਿਆ ਗਿਆ ਮਿਹਰਬਾਨ ਦੇ ਵੱਲੋਂ ਔਰ ਮਹੱਲਾ ਸੱਤਵਾਂ ਆਪਣੇ ਆਪ ਨੂੰ ਸੰਬੋਧਨ ਕਰਦਾ ਤੇ ਮਿਹਰਬਾਨ ਦਾ ਪੁੱਤਰ ਹੈ ਹਰਜੀ ਤੇ ਆਪਣੇ ਪੁੱਤਰ ਦੀ ਬਾਤ ਮਹੱਲਾ ਅੱਠਵਾਂ ਲਿਖਦਾ ਹੈ, ਕਿਉਂਕਿ ਛੇਵੇਂ ਪਾਤਸ਼ਾਹ ਨੇ, ਸੱਤਵੇਂ ਪਾਤਸ਼ਾਹ ਨੇ, ਅੱਠਵੇਂ ਪਾਤਸ਼ਾਹ ਨੇ ਇਸੇ ਕਾਰਨ ਬਾਣੀ ਨਹੀਂ ਉਚਾਰੀ। ਮਾਫ ਕਰਿਓ, ਤੇ ਜਿਹੜਾ ਹਰਜੀ ਦਾ ਪੁੱਤਰ ਹੈ ਕਮੰਡ ਹੈ ਨਾ, ਉਹ ਇਹ ਰੀਤ ਨੂੰ ਸੰਭਾਲ ਨਹੀਂ ਸਕਿਆ ਔਰ 52 ਸਾਲ ਦਰਬਾਰ ਸਾਹਿਬ ਦੀ ਧਰਤੀ ਤੇ ਇਹਨਾਂ ਦਾ ਕਬਜ਼ਾ ਰਿਹਾ ਤੇ 1698 ਈਸਵੀ ਨੂੰ ਤੇ ਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਭਾਈ ਮਨੀ ਸਿੰਘ ਨੂੰ ਸੋ ਦਰਬਾਰ ਸਾਹਿਬ ਦੀ ਧਰਤੀ ਉੱਤੇ ਗੁਰੂ ਕੇ ਗ੍ਰੰਥੀ ਸਾਹਿਬਾਨ ਬਣਾ ਕੇ ਭੇਜਿਆ। ਮੈਂ ਗੱਲ ਕਰਦਾ ਸਾਂ ਕਿ ਛੇਵੇਂ ਪਾਤਸ਼ਾਹ ਕਹਿਣ ਲੱਗੇ ਕੋਈ ਸਿੱਖ ਆ ਕੇ ਜਪਜੀਤ ਸਿੰਘ ਦਾ ਪਾਠ ਸੁਣਾਵੇ, ਪਰ ਗੁਰੂ ਕੇ ਪਿਆਰੇ ਕਿਸੇ ਕੇ ਉੱਠਿਆ, ਇਹ ਸੰਤ ਵੀ ਹੈ ਤੇ ਸਿਪਾਹੀ ਵੀ ਹੈ, ਇਹਨੇ ਪਹਿਲੇ ਜੰਗ ਦੇ ਅੰਦਰ, ਦੂਜੇ ਜੰਗ ਦੇ ਅੰਦਰ ਤਲਵਾਰ ਵੀ ਵਾਹੀ ਆ, ਇਹ ਬਾਣੀ ਵੀ ਬੜੀ ਪੜਦਾ ਹੈ, ਪਰ ਇਹਦਾ ਨਾਂ ਸੀ ਭਾਈ ਗੋਪਾਲਾ। ਆਓ, ਸਮਾਂ ਕੁਝ ਸੀਮਤ ਹੈ, ਹੁਣ ਕਵਿਤਾ ਦੇ ਬੋਲ ਨੇ ਕਿ ਦੋਨੀਆਂ ਤੇ ਜੋੜ ਕੇ ਭਾਈ ਗੋਪਾਲਾ ਜਿਵੇਂ ਛੇਵੇਂ ਪਾਤਸ਼ਾਹ ਦੇ ਦਾਤਾ ਜੀ ਦੇ ਚਰਨ ਚ ਬੇਨਤੀ ਹੈ ਔਰ ਜੋ ਹੀ ਪ੍ਰਾਰਥਨਾ ਕਰਦਾ ਹੈ। ਉਹ ਸਮੇਂ ਦੀ ਕਵਿਤਾ ਜਦੋਂ ਤਾਰਾ ਚੰਦਰ ਢਾਡੀ ਰਗ ਰਾਹੀਂ, ਸੋ ਢਾਡੀ ਜਿੱਥੇ ਭਾਈ ਰਾਮ ਸਿਰ ਅਵਤਾਰ, ਨਕੋਦਰ ਵਾਲਿਆਂ ਦਾ ਬੇਨਤੀ ਕਿਉਂ ਕਰਨ ਜਾ ਰਿਹਾ ਹੈ?

0: ਕਿਰਪਾ ਕਰੋ ਮੇਰੇ ਤੇ, ਮੈਂ ਜਪਜੀ ਦਾ ਪਾਠ ਸੁਣਾਵਾਂ। ਭਾਈ ਗੋਪਾਲਾ ਦੋਨੀਆਂ ਤੇ ਜੋੜ ਕੇ ਕਹਿਣ ਲੱਗਾ, ਦਾਤਾ ਕਿਰਪਾ ਕਰੋ ਅਧੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਦਾਤਾ ਮੇਰੇ ਵਿੱਚ ਗੁਣ ਵੀ ਨੇ ਪਰ ਔਗਣ ਵੀ ਬੜੇ ਨੇ, ਪਰ ਜੇ ਸਰਦਾ ਦੇ ਨਾਲ ਸਿੱਖ ਆ ਕੇ ਅਰਦਾਸ ਕਰਦਾ ਨਾ ਤੇ ਮੇਰੇ ਦਾਤਾ ਜੀ ਕਹਿੰਦੇ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ। ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਸੋ ਕਵੀ ਨੇ ਲਿਖਿਆ ਕਹਿੰਦਾ ਸਰਦਾ ਨਾਲ ਜੋ ਰਹੇ ਇਨਸਾਨ ਲੱਗਾ, ਤਾਂ ਕਿਹੜਾ ਕੰਮ ਜੋ ਉਸਦਾ ਨਾ ਹੋਵੇ। ਕਿ ਜਿਹਦੇ ਮਨ ਵਿੱਚ ਸਰਦਾ ਤੇ ਭਾਵਨਾ ਆਏ ਤੇ ਪਰਮਾਤਮਾ ਦੀ ਅਰਦਾਸ ਵੀ ਸੁਣਦਾ। ਸਰਦਾ ਨਾਲ ਜੋ ਰਹੇ ਇਨਸਾਨ ਲੱਗਾ, ਪਰ ਕਿਹੜਾ ਕੰਮ ਜੋ ਉਸਦਾ ਨਾ ਹੋਵੇ। ਪਿੱਛੇ ਭਗਤਾਂ ਦੇ ਪਰੇ ਭਗਵਾਨ ਭੱਜਿਆ, ਪਿੱਛੇ ਭਗਤਾਂ ਦੇ ਫਿਰ ਭਗਵਾਨ ਭੱਜਿਆ। ਹੁਣ ਇੱਕ ਐਗਜੈਂਪਲ ਤੌਰ ਤੇ ਕਹਿੰਦਾ ਜਾਮਾ, ਹੁਣ ਭਗਤ ਤੰਨਾ ਜੀ ਜਦੋਂ ਆਪਣੇ ਖੇਤੀਬਾੜੀ ਦਾ ਕੰਮ ਕਰਦੇ ਨੇ ਔਰ ਜਦੋਂ ਪਰਮਾਤਮਾ ਨੂੰ ਯਾਦ ਕਰਦੇ ਨੇ ਪਰਮਾਤਮਾ ਪਹੁੰਚ ਜਾਂਦਾ, ਤੇ ਭਗਤ ਤੰਨਾ ਜੀ ਨੇ ਤਾਂਹੀਓ ਬਾਣੀ ਵਿੱਚ ਲਿਖਿਆ ਕਿ ਗੋਪਾਲ ਤੇਰਾ ਆਰਤਾ ਜੋ ਜਿਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ। ਦਾਤਾ ਜਿਹੜੀ ਤੇਰੀ ਭਗਤੀ ਕਰਦੇ ਨੇ ਨਾ, ਜਿਹੜੇ ਤੈਨੂੰ ਯਾਦ ਕਰਦੇ ਨੇ ਉਹਨਾਂ ਦੇ ਕਾਰਜ ਤੂੰ ਆਪ ਸਵਾਰਦਾ। ਆਪਾਂ ਜਦੋਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਪਰ ਗੁਰੂ ਕੇ ਪਿਆਰੋ ਚੜ੍ਹਦੀ ਕਲਾ ਕਿਵੇਂ ਹੋਵੇਗੀ ਜਦੋਂ ਸਾਡੇ ਪੱਲੇ ਨਾਮ ਹੋਵੇਗਾ। ਕਿਉਂਕਿ ਨਾਨਕ ਕੇ ਘਰ ਕੇਵਲ ਨਾਮ, ਜੇ ਸਾਡੇ ਨਾਮ ਪੱਲੇ ਸਾਡੀ ਚੜ੍ਹਦੀ ਕਲਾ ਏ, ਤੇ ਜੇ ਨਾਮ ਪੱਲੇ ਨਹੀਂ ਨਾ ਭਾਵੇਂ 5-5 ਕਰੋੜ ਦੀਆਂ ਕਾਰਾਂ 'ਚ ਤੁਰੇ ਫਰੀਏ ਤੇ ਗੁਰੂ ਕੇ ਪਿਆਰੇ ਪਰ ਮਨੁੱਖ ਚੜ੍ਹਦੀ ਕਲਾ ਨਹੀਂ ਕਹਿੰਦਾ, ਪਰਮਾਤਮਾ ਨੂੰ ਲਾਂਭੇ ਦੇਈ ਜਾਂਦਾ। ਕਹਿੰਦੇ ਸਰਦਾ ਨਾਲ ਜੋ ਰਹੇ ਇਨਸਾਨ ਲੱਗਾ, ਕਿਹੜਾ ਕੰਮ ਜੋ ਸਦਾ ਨਾ ਹੋਵੇ। ਪਿੱਛੇ ਭਗਤਾਂ ਦੇ ਫਿਰੇ ਭਗਵਾਨ ਭੱਜਾ, ਮਗਰ ਵਛੜੂ ਜਿਸ ਤਰ੍ਹਾਂ ਗਾਂ ਹੋਵੇ। ਇੱਕ ਮਿੰਟ ਤੇ ਘੜੀ ਨਹੀਂ ਜੋਧਾ ਹੁੰਦਾ, ਤੇ ਪੁੱਤ ਨਾਲੋਂ ਨਾ ਜਿਸ ਤਰ੍ਹਾਂ ਮਾਂ ਹੋਵੇ। ਪਾਣੀ ਪਾਈਏ ਜੇ ਦਰਤ ਨੂੰ ਨੇਕ ਦਿਲ ਲਾ ਕੇ ਤੇ ਫਿਰ ਠੰਡੜੀ ਕਿਉਂ ਨਾ ਸਦੀ ਛਾਂ ਹੋਵੇ। ਬੰਦਾ ਦਰਤ ਵੀ ਲਾਉਂਦਾ ਨਾ, ਕਈ ਵਾਰ ਸੋਚਦਾ ਹੁੰਦਾ ਵੱਡਾ ਹੋਵੇਗਾ ਮੈਂ ਥੱਲੇ ਮੰਜੀ ਡਾਵਾਂਗਾ ਇਹਦੀ ਛਾਵੇਂ ਬੈਠਾਂਗਾ। ਔਰ ਮਾਪੇ ਵੀ ਧੀਆਂ ਪੁੱਤਾਂ ਨੂੰ ਇੱਦਾਂ ਹੀ ਪਾਲਦੇ ਨਹੀਂ ਕਿ ਵੱਡੇ ਹੋਣਗੇ ਸਾਡੀ ਡਗੋਰੀ ਦਾ ਸਹਾਰਾ ਬਣਨਗੇ। ਉਹ ਕਰਮਾਂ ਵਾਲੇ ਮਾਪੇ ਨੇ ਜਿਹਨਾਂ ਦੇ ਪੁੱਤਰ ਧੀਆਂ ਉਹਨਾਂ ਦੀ ਡਗੋਰੀ ਦਾ ਸਹਾਰਾ ਬਣਦੇ ਨਹੀਂ। ਸੋ ਗੁਰੂ ਕੇ ਪਿਆਰੇ ਸਮਾਂ ਕੇ ਜਾਣ ਦੀ ਆਯਾਤ ਨਹੀਂ ਦੇ ਰਿਹਾ, ਕਿਉਂਕਿ ਸਾਡੇ ਤੋਂ ਬਾਅਦ ਔਰ ਸਾਡੀਆਂ ਬੱਚੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ ਦੇ ਵੱਲੋਂ ਹਰ ਮੰਗਲਵਾਰ ਨੂੰ ਸੋ ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦੇ ਔਰ ਗੁਰਮਤ ਵਿਚਾਰਾਂ ਦੀ ਸਾਂਝ ਹੁੰਦੀ ਆ। ਪਰ ਜਿਸ ਕੌਮ ਦੀ ਮਾਂ, ਜਿਸ ਕੌਮ ਦੀ ਭੈਣ, ਜਿਸ ਕੌਮ ਦੀਆਂ ਧੀਆਂ ਆਪਣੇ ਕਿਉਂਕਿ ਸਮਾਜ ਨੂੰ ਗੁਰਬਾਣੀ ਨਾਲ ਜੋੜਦੇ ਹੁੰਦੇ ਹਨ, ਉਹ ਕੌਮ ਕਦੇ ਔਰ ਨਿਘਾਰ ਵੱਲ ਨਹੀਂ ਜਾ ਸਕਦੀ। ਸੋ ਗੁਰੂ ਦਾਤੇ ਦੀ ਕਿਰਪਾ ਮਾਈਆਂ ਰੱਬ ਰਜਾਈਆਂ, ਸਾਡੇ ਤੋਂ ਬਾਅਦ ਉਹਨਾਂ ਨੇ ਗੁਰਬਾਣੀ ਦਾ ਕੀਰਤਨ ਕਰਨਾ। ਸੋ ਧੰਨਵਾਦ ਹੈ ਮੈਂ ਉਹਨਾਂ ਮਾਤਾਵਾਂ ਦਾ, ਭੈਣਾਂ ਦਾ, ਬੱਚੀਆਂ ਦਾ ਕਰਦਾ ਕਿ ਜਿਹੜੇ ਗੁਰਬਾਣੀ ਆਪ ਪੜ੍ਹਦੀਆਂ ਨੇ, ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੀਆਂ ਨੇ। ਸੋ ਸਾਰੀਆਂ ਸੰਗਤਾਂ ਦਾ ਤੇ ਦਿਲੋਂ ਧੰਨਵਾਦ ਹੈ। ਇਹ ਸੀ ਤੁਹਾਡਾ ਅਗਲਾ ਪੰਨਾ। ਸੋ ਕੱਲ੍ਹ ਨੂੰ ਆਪਾਂ ਫਿਰ ਵਿਚਾਰਾਂਗੇ ਔਰ ਸਮੁੱਚੀਆਂ ਸੰਗਤਾਂ ਦਾ, ਆਪਣੇ ਵੀਰਾਂ, ਬਜ਼ੁਰਗਾਂ, ਭੈਣਾਂ, ਮਾਤਾਵਾਂ ਦਾ ਮੈਂ ਤੇ ਦਿਲੋਂ ਧੰਨਵਾਦੀ ਹਾਂ ਕਿ ਜਿਹਨਾਂ ਨੇ ਅਰਦਾਸੇ ਭੇਜੇ ਨੇ। ਗੁਰੂ ਦਾਤਾ ਕਿਰਪਾ ਕਰੇ ਸਾਰਿਆਂ ਦੀ ਅਰਦਾਸਾਂ ਪ੍ਰਵਾਨ ਕਰਨ। ਆਓ ਇੰਨੀ ਬੇਨਤੀ ਕਰੋ ਪ੍ਰਵਾਨ, ਤੇ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਰਫਤਾਰ ਹੋਣਾ ਦੇ ਢਾਡੀ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿਚਾਰਾਂ ਤੇ ਇਤਿਹਾਸ ਦੀ ਸਾਂਝ ਕਰ ਰਹੇ ਸਨ। ਇਹ ਜਥਾ ਅੱਜ ਹੀ ਸਾਡੇ ਪਾਸ ਪਹੁੰਚਿਆ ਹੈ। ਆਉਣ ਵਾਲੀ 20 ਸਤੰਬਰ ਤੱਕ ਆਪ ਸੰਗਤਾਂ ਦੀ ਢਾਡੀ ਵਾਰਾਂ ਤੇ ਇਤਿਹਾਸ ਦੁਆਰਾ ਸੇਵਾ ਕਰਨਗੇ। ਆਪ ਜੀ ਨੇ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਲਾਹੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਭਾਈ ਸਾਹਿਬ ਹੁਣਾਂ ਦਾ ਸ਼ਾਮ ਦੇ ਦੀਵਾਨਾਂ ਦਾ ਸਮਾਂ 7:10 ਤੋਂ ਲੈ ਕੇ 8:15 ਤੱਕ ਹੋਏਗਾ। ਆਪ ਜੀ ਨੇ ਜ਼ਰੂਰ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ। ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਕਲਾਸ ਸੋਮਵਾਰ ਤੋਂ ਵੀਰਵਾਰ ਹਰ ਹਫ਼ਤੇ 7 ਵਜੇ ਤੋਂ 8 ਵਜੇ ਤੱਕ ਸ਼ਾਮ ਨੂੰ ਲੱਗਦੀ ਹੈ। जिन्ह ने गुरबाणी संथ्या क्लास अटेंड करनी हो कृपा करके अपना नाम ते फोन नंबर नोट करवाने की कृपालता करनी। ये क्लास हर हफ्ते सोमवार तो वीरवार शाम 7 to 8 बजे तक लगती है। आने वाले समय च अमृत संचार अगले ऐतवार 13 सितंबर दिन ऐतवार सवेरे 9:30 बजे होंगे। जिन्हें विलाखियां ने खंडे बाटे की पौल छकनी हो कृपा करके अपना नाम ते फोन नंबर दर्ज करवाने की कृपालता करनी जी। सो हुण समा हो गया है श्री सुखमणी साहब जी की पावन बाणी के जाप का। हर मंगलवार की तरह समूह सेवादार बीबिया वालों श्री सुखमणी साहब जी के पाठ ते गुरबाणी कीर्तन के प्रवाह 1:30 बजे तक चलते हैं। आप समूह संगतां दे चरणां विच बेनती आप जी ने अदब सहित बैठ के सरवण करन दी कृपालता करनी जी। अज बच्चियां दे नवें स्कूल दे सैशन दी आरंभता होई है, नवीं क्लासां आरंभ होईयां ने, जिस करके बहुत सारियां संगतां बच्चे जिहड़े ने उह सतगुरां दे पावन दरबार अंदर नतमस्तक हो रहे ने। सतगुरु कृपा करन सभनां नूं दरों घरों गुरसिखी जीवन नामदान की दात अमृत वेले का जागना नितनिम की दात बख्शिश कर सभना दियां मनोकामनावां शुभ भावनावां सतगुरु गुरमत अनुसार पूरियां कर। इस तरह बच्चों के सिर ते मेरा भरिया हाथ रख के आने वाली पनीरी नूं गुरु ग्रंथ ते गुरु पंथ की सेवा करन दी सतगुरु समत बख्शिश कर। यह मालक के चरण कमलों पास अरदास बेनती है। आओ सरवण करदे हां सुखमणी साहब जी की पावन बाणी के पाठ समूह सेवादार बीबिया पासों। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗੀਤ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੜੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ ਹੈ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ

0: ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੇ ਸਿਮਰਨ ਸਿੱਧ ਨਿਧ ਪ੍ਰਭ ਕੇ ਸਿਮਰਨ ਗਿਆਨ

0: ਅਮਰਤ ਨਾਮ ਰਿਧਮਾਏ ਸਮਾਏ।
1: ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸਨ ਦਸਨਾ।
0: ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ।
1: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ।
0: ਪ੍ਰਭ ਕੋ ਸਿਮਰੇ ਸੇ ਬੈ ਮੋਤਾਜੀ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੀ।
1: ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ।
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮਗਰ ਵਾਲਾ।
1: ਪ੍ਰਭ ਕੋ ਸਿਮਰੇ ਸੇ ਭਰ ਉਪਕਾਰੀ, ਪ੍ਰਭ ਕੋ ਸਿਮਰੇ ਤਨ ਸਦ ਬਲਹਾਰੀ।
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਨ ਸੁਖ ਬਿਹਾਵੇ।
1: ਪ੍ਰਭ ਕੋ ਸਿਮਰੇ ਤਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਨ ਨਿਰਮਲ ਰੀਤਾ।
0: ਪ੍ਰਭ ਕੋ ਸਿਮਰੇ ਨਾਨਕ ਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ।
1: ਸੰਤ ਕਿਰਪਾ ਤੇ ਆਂਦਨ ਜਾਗ, ਨਾਨਕ ਸਿਮਰਨ ਪੂਰੇ ਭਾਗ।
0: ਪ੍ਰਭ ਕੇ ਸਿਮਰਨ ਕਾਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨਾ ਚੂਰੇ।
1: ਪ੍ਰਭ ਕੇ ਸਿਮਰਨ ਹਰ ਗੁਰਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ।
0: ਪ੍ਰਭ ਕੇ ਸਿਮਰਨ ਚਲਿਆਸਨ, ਪ੍ਰਭ ਕੇ ਸਿਮਰਨ ਕਮਲ ਬੇਗਾਸਨ।
1: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ।
0: ਸਿਮਰੇ ਸੇ ਜਨ ਜਨ ਕੋ ਬ੍ਰਹਮ ਆਇਆ, ਨਾਨਕ ਤਿਨ ਜਨ ਸਰਨੀ ਪਿਆ।
1: ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਪਾਏ।
0: ਹਰ ਸਿਮਰਨ ਭੈ ਸਜ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੱਟ ਜਾਤੇ।
1: ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ

0: ਨਾਨਕ ਹਰ ਹਰ ਅੰਮ੍ਰਿਤ ਵਰਖੇ।
1: ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ।
0: ਹਰਿ ਨਾਮ ਦਾਸ ਕੀ ਓਟ, ਹਰਿ ਨਾਮ ਉਧਰੇ ਜਨ ਕੋਟ।
1: ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ।
0: ਹਰ ਜਨ ਕੇ ਹਰ ਨਾਮ ਨਿਧਾਨ।

0: ਓਤ ਪੋਤ ਜਨ ਹਰ ਹਰ ਸਰਾਤੇ ਸੁਨ ਸਮਾਧ ਨਾਮ ਰਸ ਮਾਤੇ
1: ਆਠ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ
0: ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸਕੇ ਤੇ ਤਰੇ
1: ਪਾਰ ਜਾਤੇ ਹਰ ਕੋ ਨਾਮ ਕਾਮ ਤੇ ਹਰ ਹਰ ਗੁਣ ਗਾਮ
0: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਤ ਬਸੇ ਸੰਤ ਪ੍ਰਤਾਪ ਦੁਰਤ ਸਭ ਨਸੇ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ

0: ਧਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ
1: ਜੋਗ ਵਿਆਸ ਕਰਮ ਤਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ
0: ਅਨਕ ਪ੍ਰਕਾਰ ਕੇ ਬਜਤਨਾ ਪੁੰਨ ਦਾਨ ਹੋਮੇ।

0: ਕਾਸ਼ਤ ਵੀ ਸਰਥੀ ਹੈ।
1: ਅਗਨ ਮਾਏ ਹੋਮਤ ਪ੍ਰਾਨ, ਕਨਕ ਅਸਵ ਹੈ ਵਰ ਭੂਮ ਦਾਨ।
0: ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ।
1: ਨਿਮਕ ਨਿਮ ਕਰ ਸਰੀਰ ਕਟਾਵੈ, ਤੋ ਵੀ ਹੋਮੇ ਮਹਿਲ ਨ ਜਾਵੇ।
0: ਹਰ ਕੇ ਨਾਮ ਸਮ ਸਰਕਸ਼ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।
1: ਮਨ ਕਾਮਨਾ ਤੀਰਥ ਦੇ ਛੁਟੇ।

0: ਜਨ ਮਰਨ ਤੇ ਡਰੇ ਸਾਜਨਾ ਕੀ ਸਰਨੀ ਪਰੇ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸਾਂਝਾ ਕਾ ਮਿਟੇ ਅਭਿਮਾਨ
1: ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤੈਨ ਕੜ ਕੜ ਚੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰੇਸ਼ਟ ਸਾਜਨਾ।

0: ਕਰਨ ਕਰਾਵਨ ਹਾਰ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ
1: ਆਪਣੀ ਗਤਿ ਜਾਣੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਅਸਤ ਤੁਮਤੇ ਹੋਏ ਨਾਨਕ ਵਰ ਨ ਜਾਣ ਸਕੋਏ
1: ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰ ਮਤਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ

0: ਦੇਖਾਂ ਧਰਮਲ ਮਾਇਆ ਸਭ ਸੁਨਾਹੇ ਕਸ਼ ਕਹੇ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ
0: ਅੰਤਰ ਅਗਨ ਬਾਹਰ ਤਨ ਸੁਆਹਾ ਪਾਥਰ ਕੈਸੇ ਤਰੇ ਅਥਾਹ
1: ਜਾ ਕੇ ਅੰਤਰ ਬਸੇ ਪ੍ਰਵਿਆਪ ਨਾਨਕ ਤੇ ਜਨ ਸਹਿਜ ਸਮਾਤ
0: ਸੁਨੰਦਾ ਕੈਸੇ ਮਾਰਗ ਪਾਵੇ ਕਰ ਗਏ ਲਿਹੋ ਓਣ ਨਿਭਾਵੇ।

0: ਭਗਵਤ ਸਰਾਮ ਸਨੇਹੀ
1: ਜੇ ਪ੍ਰਸਾਦ ਤੇਰੇ ਓਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭਤਾ ਕੇ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭੂ ਚ
0: ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾ ਕੇ ਭਗਤ ਕਰੇ
1: ਪ੍ਰਸਾਦ ਭੂਖਨ ਪਹਿਰੀ ਜੈ ਮਨ ਤੇ ਸਿਮਰਤ ਕੋ ਆਲਸ ਕੀ ਜੈ
0: ਜੇ ਪ੍ਰਸਾਦ ਅਸਤ ਹਸਤ ਸਵਾਰੀ ਮਨ ਤੇ ਪ੍ਰਭ ਕੋ ਕਬੂ ਨਾਮ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰਵੇ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਦ ਤਿਸੇ ਧਿਆਈ
1: ਤਿਸੇ ਧਿਆਏ ਜੋ ਏਕ ਰੱਖੇ ਇਹਾਂ ਉਹਾਂ ਨਾਨਕ ਤੇਰੀ ਰੱਖੇ
0: ਜੇ ਪ੍ਰਸਾਦ ਕਰੇ ਪੁਨ ਬੋ ਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ
1: ਜੇ ਪ੍ਰਸਾਦ ਤੋਂ ਆਚਾਰ ਵਿਵਹਾਰੀ ਮਨ ਤਿਸ ਕੋ ਸਾਥ ਸਾਥ ਚਿਤਾਰੀ
0: ਜੇ ਪ੍ਰਸਾਦ

0: ਜੈ ਗੁਰ ਪ੍ਰਸਾਦ ਨਾਨਕ ਜਸ ਕਹਿ
1: ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਵੇਖੇ ਵਿਸਮਾਦ
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਸੇ ਜਿਸ ਪ੍ਰਸਾਦ ਸੁਖ ਸਹਿਜੇ ਵਸਨਾ
1: ਜੇ ਪ੍ਰਸਾਦ ਹਾਸ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲ
0: ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾ

0: ਵਧੀ
1: ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ
0: ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ
1: ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ
0: ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਏ ਸਮਾਨੀ
0: ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪਰ ਫੁਲੇ
1: ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ

0: ਨਾਰਾਇਣ
1: ਸਾਧਕ ਸੰਗ ਨਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੇ ਸੰਗ ਮਹਾਪਨੀਤ
0: ਸਾਧ ਸੰਗ ਕੇ ਸੋਨੇ ਪੈਰ ਸਾਧ ਕੇ ਸੰਗ ਨਾ ਭੀਗਾ ਪੈਰ
1: ਸਾਧ ਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧ ਕੇ ਸੰਗ ਨਾਹੀ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ
1: ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣ ਆਈ
0: ਸਾਧ ਕੇ ਸੰਗ ਨਾ ਕਬੂ ਧਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸਤ ਗੋਚਰ ਲੈ ਸਾਧੂ ਕੇ ਸੰਗ ਅਜਰ ਸਹਿ
0: ਸਾਧ ਕੇ ਸੰਗ ਬਸੇ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ
1: ਸਾਧ ਕੇ ਸੰਗ ਦ੍ਰਿੜੈ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ
1: ਸਾਧ ਕੇ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ
0: ਸਾਧੂ ਕੇ ਸੰਗ ਸੋ ਤਨ ਪਾਵੈ ਜਿਸ ਤਨ ਤੇ ਸਭ ਕੋ ਬਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋ ਬਾਸੁਰ ਦੇਵਾ
0: ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੇ ਸੰਗ ਸਰਬਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ
0: ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਪੇਟਤ ਹੋਤ ਨਿਹਾਲ
1: ਸਾਧ ਕੇ ਸੰਗ ਕਲੁਖਤ ਹਰੇ ਸਾਧ ਕੇ ਸੰਗ ਨਰਕ ਪਰ ਹਰੇ
0: ਸਾਧ ਕੇ ਸੰਗ ਇਹਾ ਹੁਆ ਸੁਹੇਲਾ ਸਾਧ ਸੰਗ ਵਿਸਰਤ ਹਰ ਮੇਲਾ
1: ਜੋ ਇੱਛੇ ਸੋਈ ਫਲ ਪਾਵੈ ਸਾਧ ਕੇ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਧ ਵਸੇ ਨਾਨਕ ਉਦਰੇ ਸਾਧ ਸੁਨ ਰਸੇ ਸਾਧ ਕੇ ਸੰਗ ਸੁਨੋ ਅਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨ ਮਨ ਤੇ ਵਿਸਰੇ ਸਾਧ ਸੰਗ ਸਰ ਪਰ ਨਿਸਤਰੇ
1: ਸਾਧ ਕੇ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ
0: ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ
1: ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੀ ਮਹਿਮਾ ਵੇਦ ਨ ਜਾਣੈ ਜੇਤਾ ਸੁਣੈ ਤੇ ਤਾਵ ਖਿਆਨ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ

0: ਲਾਗੇ ਤੁਲ ਭਵਾਨ
1: ਬ੍ਰਹਮ ਗਿਆਨੀ ਕੇ ਤੀਰ ਚੇਕ ਜੋ ਵਸੁਧਾ ਕੋ ਖੋਦੇ ਕੋ ਚੰਦਨ ਲੇਪ
0: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿਜ ਸੁਭਾਓ
1: ਬ੍ਰਹਮ

0: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰਾ ਏਕੋ ਨੇਤਰ
1: ਕਈ ਕੋਟ ਨਾਮ ਰਸ ਪੀਵੇ ਅਮਰ ਪੈਸਾ ਸਦ ਹੀ ਜੀਵੇ
0: ਕਈ ਕੋਟ ਨਾਮ ਗੁਣ ਗਾਵ ਹੈ ਆਤਮ ਰਸ ਸਹਿ ਸਮਾਵ

0: ਗਰੀਬੀ ਬਸਾਵੇ, ਨਾਨਕ ਇਹਾਂ ਮੁਕਤ ਅੱਗੇ ਸੁਖ ਪਾਵੇ।
1: ਧਨਵੰਤਾ ਹੋਏ ਕਰ ਕਰ ਭਾਵੇ, ਤਿਰਨ ਸਮਾਨ ਕਰ ਸੰਗ ਨ ਜਾਵੇ।
0: ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਬਿਨਾਸ।
1: ਸਭ ਦੇ ਆਪ ਜਾਣੇ ਬਲਵੰਤ, ਖਿੰਦ ਮੈਂ ਹੋਏ ਜਾਏ ਪਸਮੰਤ।
0: ਕਿਸੈ ਨਾ ਵਧੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ।
1: ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ।
0: ਕੋਟ ਕਰਮ ਕਰੇ ਹੋ ਧਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ।
1: ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ।
0: ਅਨਕ ਜਤਨ ਕਰ ਆਤਮ ਨੇ ਦਰਵ, ਹਰ ਦਰਗਾਹ ਕੋ ਕੈਸੇ ਗਵੈ।
1: ਆਪਸ ਕੋ ਜੋ ਭਲਾ ਕਾਵੇ, ਤਿਸੇ ਭਲਾਈ ਨਿਕਟ ਨਾ ਆਵੇ।
0: ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ।
1: ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ।
0: ਜਬ ਜਾਣੇ ਮੈਂ ਕਿਛ ਕਰਦਾ, ਤਬਲਾ ਗਰਵ ਜੋਨ ਮੈਂ ਫਿਰਦਾ।
1: ਜਬ ਤਾਰੇ ਕੋ ਬੈਰੀ ਮੀਤ, ਤਬ ਲਗ ਨੇਚਰ ਨਾਹੀ ਚੀਤ।
0: ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ।
1: ਕਿਰਪਾ ਤੇ ਬੰਧਨ ਟੁੱਟੇ, ਗੁਰ ਪ੍ਰਸਾਦ ਨਾਨਕੋ ਛੁਟੇ।
0: ਸਹਿਜ ਖਟੇ ਲਖ ਕੋਟ ਧਾਵੇ, ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ।
1: ਨਾਨਕ ਭੋਗ ਵਿਖਿਆ ਕੇ ਕਰੇ, ਨੈ ਤ੍ਰਿਪਤ ਆਵੇ ਖਪ ਖਪ ਮਰੇ।
0: ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰ ਬਿਰਥੇ ਸਭ ਕਾਜੈ।
1: ਨਾਮ ਰੰਗ ਸਰਬ ਸੁਖ ਹੋਏ।

0: ਕੰਠ ਪਰਵੇ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਲਾਗੇ ਕੋਏ
0: ਉਸਤਤ ਮਨ ਮੈਂ ਕਰਨ ਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ

0: ਕਿਰਪਾ ਕਰੇ ਬੜਭਾਗੇ।
1: ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਨ ਪੁਰ ਕਉ ਉਤਮ ਕਰ ਮਾਨ।
0: ਜੋ ਕਿਛੁ ਕਰੇ ਸੋ ਪ੍ਰਭਕੇ ਰੰਗ, ਸਦਾ ਸਦਾ ਬਸੇ ਹਰ ਸੰਗ।
1: ਸਹਿ ਸੁਭਾਇ ਹੋਵੇ ਸੋ ਹੋਏ, ਕਰਨੇ ਹਾਰ ਪਛਾਣੈ ਸੋਏ।
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾਤ ਐਸਾ ਦ੍ਰਿਸ਼ਟਾਨਾ।
1: ਜਿਸ ਦੇ ਉਪਜੈ ਤਿਸ ਮਾਹੇ ਸਮਾਏ, ਓਏ ਸੁਖ ਨਿਦਾਨ ਉਨਹੂੰ।

0: ਸਰਦਾਰ ਗੋਪਾਲ ਸਰਬ ਜੀਆ ਆਪੇ ਪ੍ਰਤਿਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਏ ਵਿਰਥਾ ਕੋਈ ਨਾ
0: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ
0: ਤਿਸ ਵਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਕਹਰ ਨਾਮ
1: ਰੂਪਵੰਤ ਹੋਏ ਨਾਹੀ ਮੋਏ ਪ੍ਰਭ ਕੀ ਜੋ ਸਗਲ ਕਟ ਸੋਏ
0: ਧਨਵੰਤ ਆਹੋ ਕਿਆ ਕੋ ਗਰਵ ਜਾਂ ਸਭ ਕੁਛ ਤਿਸਕਾ ਦੀਆ ਦਰਵ
1: ਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਵੇ
0: ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਾਰ ਜਾਣੇ ਗਵਾਰ
1: ਜਿਸ ਗੁਰ ਪ੍ਰਸਾਦ ਟੁੱਟੇ ਔ ਰੋਗ ਨਾਨਕ ਸੋ ਜਨ ਸਦਾ ਰੋਗ
0: ਜਿਉ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜੋ ਪਕਾਰ ਨਾਲ ਚੜਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ
0: ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ
1: ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
0: ਤਿਨ ਸੰਤਨ ਕੀ ਬਾਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ
1: ਲਿਖਿਆ ਪਾਈਏ
0: ਦੁਖ ਸੁਖ ਪ੍ਰਭ ਦੇ ਬਨਹਾਰ ਅਵਰ ਤਿਆਗ

0: ਸਾਸਾ ਪਰਸਨਹਾਰ ਪੂਜਾ ਸਾਸਾ ਸੇਵਦਾਰ
1: ਦਰਸ਼ਨ ਸਾਸਾ ਪੇਖਣਹਾਰ ਨਾਮ ਸਾਸਾ ਧਿਆਵਨ ਹਾਰ
0: ਆਪ ਸਤ ਸਾਸਾ ਵਤਾਰੀ ਆਪੇ ਗੁਣੇ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੰਤਾ
0: ਭੋਜਨ ਹਰ ਕੋ ਸਾਸਾ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਤਨ ਮੂਲ ਪਛਾਨਿਆ
0: ਜਾ ਕੇ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਇ ਸਮਾਨਾ
0: ਬਸ ਤੋ ਮਾਇ ਲੈ

0: ਏ ਗੁਰ ਕਾ ਸਿੱਖ ਵਿਕਾਰ ਤੇ ਹਟੇ
1: ਸਤਿਗੁਰ ਸਿੱਖੋ ਨਾਮ ਧਨੇ ਗੁਰ ਕਾ ਸਿੱਖ ਵਡ ਭਾਗੀ
0: ਸਤਿਗੁਰ ਸਿੱਖ ਅਲਤ ਪਲਤ ਸਵਾਰੇ ਨਾ ਸਤਿਗੁਰ ਸਿੱਖ ਜੇ ਨਾਲ ਸਮਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਸੁ ਨਾ ਜਿਨਾਵੇ ਹਰ ਹਰ ਨਾ ਦੇ ਸਦ ਧਿਆਵੇ।

0: ਸੋਕ ਵਿਸ ਜੇ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ
1: ਗੁਰਪੂਰੇ ਤਤੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਓ ਕਾਮ ਆਂ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਅਵਰੈ ਨਾਮ ਜਪਾਓ
0: ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਛੀ ਸਾਰ
1: ਸਰਬ ਕਲਿਆਣ

0: ਜਾਲ ਹੋਮੇ ਮੋਹ ਭਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਹੋ ਵਖਿਆਨ
0: ਆਪਨ ਖੇ ਲਾਭ ਕਰ ਦੇਖੇ ਖੇਸ ਕੋਚੇ ਤੋ ਨਾਨ।

0: ਤਮ ਤੇ ਭਿੰਨ ਨਹੀਂ ਕੁਛ ਹੋਏ, ਆਪਸ ਸਭ ਜਗਤ ਪਰੋਏ,
1: ਜਾਕੋ ਪ੍ਰਭ ਜੀ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ,
0: ਸੋ ਸਮਰਸੀ ਤਤ ਕਾ ਬੇਤਾ, ਨਾਨਕ ਸਕਸਿਸ ਕਾ ਜੇਤਾ,
1: ਜੇ ਜਨ ਤਰਸਤਾ ਕੇ ਹਾਥ, ਦੀਨ ਦਿਆਲ ਨਾਥ ਕੋ ਨਾਥ,
0: ਜਿਸ ਰਾਖੇ ਤਿਸ ਕੋਏ ਨਮਾ।

0: ਕਾਲ ਸਾਊ ਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਬਿਆਪ
0: ਰਤ ਪਾਲੇ ਜੀ ਅਨੁਭਵ ਭਾਤ ਜੋ ਜੋ ਰਚਿਓ ਸੋ ਤੁਸੇ ਧਿਆਤ
1: ਜਿਸ ਪਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇੱਕ ਜਾਣਿਆ

0: ਘਟ ਘਟ ਵਿਆਪ ਰਿਹਾ ਭਗਵੰਤ,
1: ਧਨ ਮਾਇਆ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ,
0: ਬੰਤਨ ਪਰਬਤ ਹੈ ਪਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ,
1: ਪੌਣ ਪਾਣੀ ਬੇਸਨ ਤਰਮਾ ਹੈ, ਚਾਰ ਕੁੰਟ ਦਰਦ ਸੇ ਸਮਾਏ,
0: ਪਿੰਡ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨ ਸੁਪਾਓ,
1: ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀ ਸੁਰ ਨਖਤਰ ਮੈਂ ਏਕ,
0: ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਡੋਲ ਨ ਕਬਹੁ ਡੋਲੇ,
1: ਸਰਬ ਕਲਾ ਕਰ ਖੇਲੇ ਖੇਲ, ਅਮੋਲ ਨਾ ਪਾਈਏ ਗੁਣੇ ਅਮੋਲ,
0: ਸਰਬ ਜੋਤ ਮੈਂ ਜਾਕੀ ਜੋਤ, ਧਾਰਿਓ ਸਵਾਮੀ ਓਤ ਪੋਤ,
1: ਵਰ ਪ੍ਰਸਾਦ ਭਰਮ ਕਾ ਨਾਸ, ਨਾਨ ਤਿਨ ਮੈਂ ਹੋ ਵਿਸਾਸ,
0: ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੇ ਹਿਰਦੇ ਸਭ ਧਰਮ,
1: ਸੰਜਨਾ ਸੁਣੋ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ,
0: ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ,
1: ਜੋ ਜੋ ਹੋਏ ਸੋਈ ਸੁਖ ਮਾਨੇ, ਕਰਨ ਕਰਾਵਣ ਹਾਰ ਪ੍ਰਭ ਜਾਨੇ,
0: ਅੰਤਰ ਬਸੇ ਬਾਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ,
1: ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਦੇ ਸਗਲੀ ਉਤਪਤ,
0: ਤਿਸ ਪਾਵੇ ਤਾ ਕਰੇ ਵਿਸਥਾਰ, ਤਿਸ ਪਾਵੇ ਤਾ ਏਕ ਓੰਕਾਰ,
1: ਅਨੇ ਕਲਾ ਲਖੀ ਨਾ ਜਾਏ, ਜਿਸ ਭਾਵੇ ਸ ਲਏ ਮਿਲਾਏ,
0: ਕਵਨ ਕਟਕਣ ਪਈ ਦੂਰ, ਆਪੇ ਆਪ ਆਪ ਭਰਪੂਰ,
1: ਅੰਤਰ

ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆ ਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ

ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ ਖਾਲ

ਦਾਨ ਵਿਸਾਦਾਨ ਪਰੁਸਾਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਰ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਉਦਮ ਬਖਸ਼ੇ ਸਤਿਗੁਰੂ ਜੀ

ਦੀਵਾਨ ਸਜਾਏ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਕੀਰਤਨ ਕੀ ਸੇਵਾ ਹੋਈ। ਆਪ ਜੀ ਨੇ ਕਿਰਪਾ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ, ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ, ਮਹਾਰਾਜ ਮਿਹਰ ਕਰਨੀ ਸਭਨਾਂ ਨੂੰ ਦੇਹ ਅਰੋਗਤਾ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ। ਸਤਿਗੁਰ ਜੀ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੈ ਦਰ 'ਤੇ ਪ੍ਰਵਾਨ ਹੋਵੇ। ਕਰੋ ਕਿਰਪਾ ਆਪਣੇ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਿਰਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ

ਵਾਹਿਗੁਰੂ ਜੀ ਸੋਹੀ ਮਹੱਲਾ ਪੰਜਵਾਂ ਜਾਕੇ ਦਰਸ਼ ਪਾਪ ਕੋਟ ਉਤਾਰੇ ਭੇਟਤ ਸਾਂਗੇ ਪਵਜਲ ਤਾਰੇ ਜਾਕੇ ਦਰਸ਼ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਪਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧੀਰ ਕਿਸ ਮਨੈ ਸਧਾਰੇ ਜਾ ਕੈ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿਸ ਸਦ ਤਿੰਨ ਸਦ ਬਲਿਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿੰਨ ਸਦ ਬਲਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਦਾ ਧੰਨਵਾਦ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ ਵਡਭਾਗੀ ਹੋ। ਹਫ਼ਤਾਵਾਰੀ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਪਾਵਨ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਨਾਲ ਕੀਰਤਨ ਦੇ ਨਾਲ ਆਪ ਸੰਗਤ ਨੇ ਸਾਂਝ ਬਣਾਈ ਹੈ। ਤੋ ਹਰ ਸੋਮਵਾਰ ਨੂੰ ਬੀਬੀਆਂ ਵੱਲੋਂ ਰਲ ਮਿਲ ਕੇ ਗੁਰਬਾਣੀ ਦੇ ਕੀਰਤਨ ਦੁਪਹਿਰੇ 11:30 ਵਜੇ ਤੋਂ ਲੈ ਕੇ 1 ਵਜੇ ਤੱਕ ਹੁੰਦੇ ਨੇ। ਇਸੇ ਤਰ੍ਹਾਂ ਦਿਲ ਮੰਗਲਵਾਰ ਨੂੰ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ 11:30 ਵਜੇ ਤੋਂ ਲੈ ਕੇ 12:45 ਵਜੇ ਤਾਈਂ ਅਤੇ ਫਿਰ ਬਾਅਦ ਵਿੱਚ ਰੱਬੀ ਬਾਣੀ ਦੇ ਕੀਰਤਨ ਕੀਤੇ ਜਾਂਦੇ ਨੇ। ਤੋ ਆਪ ਸੰਗਤ ਨੂੰ ਬੇਨਤੀ ਹੈ ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ। ਤੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤੋਦ ਵਿਣ ਸਿੱਧੇ ਕਿਰਨ ਨਾ ਪਾਈਆ ਕਰਮ ਮਿਲੇ ਨਹੀਂ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੇ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਜ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾ ਚਲੀਏ ਦੂ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਜੇ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਰਾ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਗਏ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਿਲ ਸੰਗਤ ਗੁਣ ਪ੍ਰਗਾਸ ਜੈਨ ਹਰ ਹਰਸ ਨਾਮ ਨ ਪਾਇਆ ਤੇ ਪਾਗਿਣ ਜਮ ਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿ ਜੀਵਾਸ ਜੈਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੋਰ ਮਸਤਕ ਲਿਖਿਆ ਲਖਾਸ ਤਨ ਤਨ ਸਾਸਨ ਜਿਤਾ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮਹਲਾ ਪੰਜਵਾਂ।